ਸ਼ਹਿਨਸ਼ਾਹ ਦੇ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਓ ਆਪ ਜੀ ਗੁਰੂ ਸਾਹਿਬ ਦੀ ਨਿੱਘੀ ਗੋਦ ਵਿੱਚ ਜੁੜ ਬੈਠ ਕੇ ਕੀਰਤਨ ਦਾ ਆਨੰਦ ਮਾਣ ਰਹੇ ਸੀ। ਸੋ ਆਓ ਜਿਹੜਾ ਸਮਾਂ ਹਫ਼ਤਾਵਾਰੀ ਮੰਗਲਵਾਰ ਸ਼ਾਮ ਦਾ ਸਿਮਰਨ ਦਾ ਲਿਖਿਆ ਗਿਆ ਹੈ, ਜੋ ਸਤਿਗੁਰੂ ਜੀ ਸਾਨੂੰ ਬਾਣੀ ਦੇ ਵਿੱਚ ਸਮਝਾਉਂਦੇ ਹਨ। ਅਵਰ ਕਾਜ ਤੇਰਾ ਕਿਤੇ ਨਾਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਸੋ ਨਾਮ ਨਾਲ ਜੁੜਨ ਦਾ, ਨਾਮ ਜਪਣ ਦਾ, ਸਿਮਰਨ ਕਰਨ ਦਾ ਮੌਕਾ ਭਾਗਾਂ ਨਾਲ ਪ੍ਰਾਪਤ ਹੋਇਆ ਹੈ। ਸੋ ਆਓ, ਸਰੀਰ ਦੀ ਹਾਜ਼ਰੀ ਲੱਗ ਰਹੀ ਹੈ, ਗੁਰੂ ਸਾਹਿਬ ਨੇ ਤਰਸ ਕਰਕੇ ਸੰਗਤ ਦੇ ਵਿੱਚ ਬਿਠਾਇਆ ਹੈ। ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਿਖਾਣੀ ਹੈ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਸੋ ਜਿੱਥੇ ਸਰੀਰ ਦੀ ਹਾਜ਼ਰੀ ਲੱਗ ਰਹੀ ਹੈ, ਜ਼ਰੂਰ ਆਪਾਂ ਧਿਆਨ ਰੱਖਣਾ, ਨੇਤਰ ਬੰਦ ਕਰਕੇ ਪੂਰਾ ਟਿਕਾਓ ਦੇ ਨਾਲ, ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਆਪਾਂ ਵਾਹਿਗੁਰੂ ਗੁਰਮੰਤਰ ਦਾ ਜਾਪ, ਸਾਰਿਆਂ ਨੇ ਹਾਜ਼ਰੀਆਂ ਭਰਨੀਆਂ, ਕੋਈ ਰਸਨਾ ਵਾਂਝੀ ਨਾ ਰਹੇ। ਜਿਵੇਂ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਸੋ ਵਾਹੇ ਕਹਿਣਾ ਉਸਨੂੰ ਸੁਣਨਾ, ਗੁਰੂ ਕਹਿਣਾ ਉਸਨੂੰ ਸੁਣਨਾ, ਆਪਣੀ ਆਵਾਜ਼ ਨੂੰ ਸੁਣ ਸੁਣ ਕੇ ਮਨ ਫਿਰ ਇਸੇ ਤਰ੍ਹਾਂ ਟਿਕਦਾ ਹੈ। ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਹੈ, ਸਰਵਣੀ ਸੁਣੀਏ, ਰਸਨਾ ਗਾਈਏ, ਹਿਰਦੈ ਧਿਆਈਏ ਸੋਈ। ਸੋ ਆਓ ਸਾਰੇ ਰਲ ਮਿਲ ਕੇ ਵਾਹਿਗੁਰੂ ਗੁਰਮੰਤਰ ਦੇ ਵਿੱਚ ਆਪਾਂ ਹਾਜ਼ਰੀਆਂ ਪਾਉਂਦੇ। ਇੱਕ ਗੁਰਬਾਣੀ ਦੀ ਪੰਕਤੀ ਨਾਲ ਸ਼ੁਰੂ ਕਰਕੇ ਫਿਰ ਆਪਾਂ ਸਾਰੇ ਸਿਮਰਨ ਦੇ ਵਿੱਚ ਜੁੜਦੇ ਹਾਂ।

ਇਸ ਨੇ ਹਾਜ਼ਰੀ ਪ੍ਰਵਾਨ ਕਰਨੀ ਦੀ ਭੁੱਲਾਂ ਚੁੱਕਾਂ ਦੀ ਖਿਮਾ ਬੁਲਾਓ। ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੀ ਜਿਮ ਸਿੰਘਣ ਪ੍ਰਥਮ ਲਈ ਲੂਟ ਹੁਤੇ ਖਾਲੀ ਬਹੁ ਖਰਚ ਤੇ ਲਿਆਏ ਕਰ ਬੜ ਛੂਟ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜੇ ਸੰਗ ਹਰ ਜਪੇ ਗੁਰ ਕਿਰਪਾਲ ਜਪੇ ਤਾਂ ਵਗੁਣ ਸਭ ਛਪੇ। ਐਸੇ ਕਰਨ ਕਾਰਨ ਦੀਨ ਦਿਆਲ ਭਗਤ ਵਛਲ ਅਨਾਥ ਨਾਥ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਕ ਪਵਿੱਤਰ ਪਾਵਨ ਹਜ਼ੂਰੀ 'ਚ ਜੁੜ ਬੈਠੇ ਗੁਰੂ ਕੀ ਸਾਜੀ ਔਰ ਦਵਾਜੀ ਹੋਏ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਕਿ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾ ਕੇ ਸਫਲੀਆਂ ਕਰ ਰਹੇ। ਗੁਰੂ ਖਾਲਸੇ ਪੰਥ ਦੇ ਮਹਾਨ ਜਰਨੈਲ ਸ੍ਰੀ ਅਕਾਲ ਤਖ਼ਤ ਸਾਹਿਬ ਔਰ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੇ ਚੌਥੇ ਜਥੇਦਾਰ ਸੁਲਤਾਨੇ ਉਲ ਕੌਮ ਸਿੰਘ ਸਾਹਿਬ ਜਥੇਦਾਰ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਜੀ ਅੱਜ ਉਹਨਾਂ ਮਹਾਂਪੁਰਖਾਂ ਦਾ ਪਵਿੱਤਰ ਪਾਵਨ ਜਨਮ ਦਿਹਾੜਾ ਹੈ। ਅੱਜ ਦੇ ਦਿਨ ਆਹਲੂ ਪਿੰਡ 'ਚ ਭਾਈ ਬਦਰ ਸਿੰਘ ਦੇ ਘਰ ਮਾਤਾ ਜੀਵਨ ਕੌਰ ਦੇ ਉਦਰ ਤੋਂ ਸੰਨ 1718 ਈਸਵੀ ਨੂੰ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਜੀ ਨੇ ਅੱਜ ਦੇ ਦਿਨ ਜਨਮ ਧਾਰਿਆ ਜਨਮ ਲਿਆ। 5 ਸਾਲ ਦੀ ਉਮਰ ਸੀ ਜਦੋਂ ਬਾਬਾ ਜੀ ਦੇ ਸਤਿਕਾਰਯੋਗ ਪਿਤਾ ਸੱਚਖੰਡ ਚਲੇ ਗਏ। ਮਾਤਾ ਨੇ ਪਰਵਰਿਸ਼ ਕੀਤੀ ਦਿੱਲੀ 'ਚ। ਮਾਤਾ ਸੁੰਦਰੀ ਜੀ ਦੇ ਸ਼ਰਨ ਵਿੱਚ ਕੁਝ ਸਮਾਂ ਰਹੇ। ਮਾਤਾ ਜੀ ਦੇ ਹੁਕਮ ਨਾਲ ਹੀ ਜਥੇਦਾਰ ਨਵਾਬ ਕਪੂਰ ਸਿੰਘ ਜੀ ਦੇ ਪਾਸ ਦਲ ਪੰਥ ਵਿੱਚ ਹਾਜ਼ਰ ਹੋਏ ਔਰ ਗੁਰੂ ਘਰ ਵਿੱਚ ਗੁਰੂ ਪੰਥ 'ਚ ਰਹਿ ਕੇ ਸੇਵਾ ਕਰਨ ਲੱਗੇ। ਦਾਣਾ ਵੰਡਣ ਦੀ ਸੇਵਾ ਕਰਦੇ। ਸਭ ਤੋਂ ਪਹਿਲੀ ਵਾਰ ਜਦੋਂ ਖਾਲਸੇ ਪੰਥ ਨੇ ਲਾਹੌਰ ਦੀ ਧਰਤੀ 'ਤੇ ਕਬਜ਼ਾ ਕੀਤਾ ਅਤੇ ਲਾਹੌਰ ਦੇ ਤਖ਼ਤ 'ਤੇ ਜਥੇਦਾਰ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਜੀ ਨੂੰ ਬਿਠਾ ਕੇ ਸਮੁੱਚੇ ਪੰਥ ਨੇ ਬਾਬਾ ਜੱਸਾ ਸਿੰਘ ਜੀ ਨੂੰ ਸੁਲਤਾਨੇ ਉਲ ਕੌਮ ਦਾ ਖਿਤਾਬ ਬਖਸ਼ਿਸ਼ ਕਰਕੇ ਨਿਵਾਜਿਆ। ਚਾਹੇ ਉਹ ਵੱਡਾ ਘੱਲੂਘਾਰਾ ਹੈ, ਉਹ ਵੱਡਾ ਘੱਲੂਘਾਰਾ ਵੀ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਜੀ ਦੀ ਦੇਖ ਰੇਖ ਵਿੱਚ ਲੜਿਆ ਗਿਆ, ਜੰਗ ਲੜਿਆ ਗਿਆ, ਬਦਾਲੀ ਦਾ ਮੁਕਾਬਲਾ ਕੀਤਾ। ਦਿੱਲੀ ਦੇ ਲਾਲ ਕਿਲ੍ਹੇ ਦੇ ਉੱਤੇ ਜਿਹੜੇ ਖਾਲਸੇ ਦੇ ਨਿਸ਼ਾਨ ਝੂਲੇ, ਉਹ ਵੀ ਜਥੇਦਾਰ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਜੀ ਦੀ ਅਗਵਾਈ ਵਿੱਚ ਜਥੇਦਾਰ ਬਘੇਲ ਸਿੰਘ ਨੇ ਦਿੱਲੀ 'ਤੇ ਹਮਲਾ ਕੀਤਾ ਸੀ। ਤੋ ਐਸੇ ਮਹਾਨ ਉੱਘੇ ਜਰਨੈਲ ਜਿਨ੍ਹਾਂ ਨੇ ਅੱਜ ਜਿਹੜੇ ਤੁਸੀਂ ਦਰਬਾਰ ਦੇ ਦਰਸ਼ਨ ਕਰਦੇ ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ ਦਾ ਜਿਹੜਾ ਹੁਣ ਤੁਸੀਂ ਅਜੋਕਾ ਸਰੂਪ ਵੇਖ ਰਹੇ ਹੋ, ਦਰਸ਼ਨ ਕਰ ਰਹੇ ਹੋ ਸ੍ਰੀ ਹਰਿਮੰਦਰ ਸਾਹਿਬ, ਜਦੋਂ ਅਬਦਾਲੀ ਨੇ ਦਰਬਾਰ ਸਾਹਿਬ ਦੀਆਂ ਨੀਹਾਂ ਵਿੱਚ ਬਰੂਦ ਦੇ ਕੁੱਪੇ ਰੱਖ ਕੇ ਮਹਾਰਾਜ ਜੀ ਦਾ ਦਰਬਾਰ ਢਾਇਆ, ਤਾਂ ਦੁਬਾਰਾ ਜਦੋਂ ਕਾਰ ਸੇਵਾ ਹੋਈ ਤਾਂ ਉਹ ਕਾਰ ਸੇਵਾ ਸਿੰਘ ਸਾਹਿਬ ਜਥੇਦਾਰ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਜੀ ਨੇ ਕੀਤੀ। ਇਹ ਪਾਵਨ ਦਰਬਾਰ ਦੇਸ਼ ਰਾਜ ਮਿਸਤਰੀ ਨੂੰ ਹੁਕਮ ਕੀਤਾ ਔਰ ਜਿਸ ਵੇਲੇ ਸਮੁੱਚਾ ਪੰਥ ਸ੍ਰੀ ਅੰਮ੍ਰਿਤਸਰ ਸਾਹਿਬ ਇਕੱਠਾ ਸੀ, ਚਾਦਰ ਵੱਡੀ ਵਿਛਾ ਦਿੱਤੀ ਵੀ ਜਿੰਨੇ ਜਥੇਦਾਰ ਪੰਥ ਦੇ ਆਗੂ ਨੇ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਬਣਾਉਣ ਵਾਸਤੇ ਮਾਇਆ ਹਾਜ਼ਰ ਕਰਨ, ਤੋ ਜਿੰਨੀ ਸਿੰਘਾਂ ਕੋਲ ਮਾਇਆ ਸੀ, ਸੋਨਾ ਚਾਂਦੀ ਸੀ, ਸਾਰਾ ਉਸ ਚਾਦਰ 'ਚ ਇਕੱਠਾ ਕਰ ਦਿੱਤਾ। ਅਤੇ ਬਾਬਾ ਜੱਸਾ ਸਿੰਘ ਜੀ ਨੇ ਇੱਕ ਜਿਹੜੀ ਮੋਹਰ ਸੀ ਉਹ ਦੇਸ਼ ਰਾਜ ਮਿਸਤਰੀ ਨੂੰ ਦਿੱਤੀ ਅਤੇ ਆਖਿਆ ਇਹ ਮੋਹਰ ਲਾ ਕੇ ਚਿੱਠੀ ਜਿਹੜੇ ਵੀ ਜਰਨੈਲ ਨੂੰ ਭੇਜੋਗੇ, ਜਿੰਨੀ ਮਾਇਆ ਕਹੋਗੇ ਉਤਨੀ ਮਾਇਆ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਬਾਰ ਵਾਸਤੇ ਉਹ ਜਰਨੈਲ ਹਾਜ਼ਰ ਕਰਨਗੇ, ਮਹਾਰਾਜ ਜੀ ਦੇ ਦਰਬਾਰ ਦੀ ਸੇਵਾ ਵਿੱਚ ਕੋਈ ਕਮੀ ਨਾ ਆਵੇ। ਤੋ ਜੋ ਹੁਣ ਆਪ ਜੀ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਹੋਏ ਪਾਵਨ ਦਰਬਾਰ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਜੀ ਔਰ ਸਮੁੱਚੇ ਖਾਲਸੇ ਪੰਥ ਨੇ ਤਿਆਰ ਕਰਵਾਇਆ, ਜਿਹੜੀ ਸੋਨਾ ਲਵਾਉਣ ਦੀ ਸੇਵਾ ਹੈ ਉਹ ਸੋਨੇ ਦੀ ਸੇਵਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਰਵਾਈ ਸੀ। ਤੋ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਜੀ ਨੇ ਬਹੁਤ ਸਾਰੇ ਪਾਵਨ ਦਰਬਾਰਾਂ ਦੀ ਗੁਰਧਾਮਾਂ ਦੀ ਸੇਵਾ ਟਹਿਲ ਕੀਤੀ, ਬਹੁਤ ਸਾਰੇ ਸੁੰਦਰ ਦਰਬਾਰ ਬਣਾਏ। ਜੋ ਸਰਹੰਦ ਮਾਰੀ ਹੈ ਖਾਲਸੇ ਪੰਥ ਨੇ, ਸਰਹੰਦ 'ਤੇ ਫਤਿਹ ਕੀਤੀ ਹੈ। ਦੂਸਰੀ ਵਾਰ ਜਦੋਂ ਸਰਹੰਦ ਨੂੰ ਫਤਿਹ ਕੀਤਾ ਤੇ ਉੱਥੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਜੋ ਮਹਾਰਾਜ ਜੀ ਦੇ ਪਾਵਨ ਸਾਹਿਬਜ਼ਾਦੇ ਧੰਨ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਸਾਹਿਬ ਜੀ ਦਾ ਪਾਵਨ ਪਵਿੱਤਰ ਅਸਥਾਨ ਹੈ, ਉਹ ਸਭ ਤੋਂ ਪਹਿਲਾਂ ਅਸਥਾਨ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਜੀ ਨੇ ਬਣਵਾਇਆ ਔਰ ਮਹਾਰਾਜ ਜੀ ਦੇ ਸ਼ਹੀਦਾਂ ਦੇ ਅਸਥਾਨਾਂ ਦੀ ਜੋਤ ਜਗਾਈ। ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਜੀ ਨੇ ਸਰਹੰਦ ਪੂਰਾ ਉਜਾੜ ਦਿੱਤਾ ਸੀ, ਗਧਿਆਂ ਨਾਲ ਹਲ ਵਾਹੇ ਸੀ ਖਾਲਸੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਖਾਲਸੇ ਪੰਥ ਦਾ ਇਤਿਹਾਸ ਸਰਵਣ ਕਰੀਏ ਕਿ ਜਿਵੇਂ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਜੀ, ਨਵਾਬ ਕਪੂਰ ਸਿੰਘ ਜੀ ਔਰ ਪੰਥ ਦੇ ਹੋਰ ਬੜੇ ਬੜੇ ਨਾਮਵਰ ਜਿਹੜੇ ਜਰਨੈਲ ਹਨ, ਬਾਬਾ ਸੁੱਖਾ ਸਿੰਘ ਜੀ, ਮਹਤਾਬ ਸਿੰਘ ਜੀ ਵਰਗੇ ਮਹਾਂਪੁਰਖ, ਉਹਨਾਂ ਨੇ ਗੁਰਮਤਾ ਕੀਤਾ ਖਾਲਸੇ ਨੇ ਵੀ ਸਰਹੰਦ ਮਾਰੀਏ, ਇਹ ਸਰਹੰਦ ਗੁਰੂ ਮਾਰੀ ਹੈ, ਇੱਥੇ ਗੁਰੂ ਸਾਹਿਬ ਜੀ ਦੇ ਬੱਚਿਆਂ ਦਾ ਖੂਨ ਡੁੱਲਾ ਹੈ, ਇਹ ਗੁਰੂ ਮਾਰੀ ਸਰਹੰਦ ਦਾ ਖੁਰਾ ਖੋਜ ਮਿਟਾਈਏ। ਤੋ ਖਾਲਸੇ ਨੇ ਜਿਵੇਂ ਸਰਹੰਦ ਦੇ ਉੱਤੇ ਆਪਣਾ ਹੱਥ ਖੋਲਿਆ ਹੈ, ਉਹ ਕਥਾ ਸਰਦਾਰ ਰਤਨ ਸਿੰਘ ਜੀ ਭੰਗੂ ਲਿਖ ਰਹੇ ਨੇ। ਇੱਕ ਵਾਰ ਸਮੁੱਚੀ ਗੁਰੂ ਕੀ ਸਾਜੀ ਨਿਵਾਜੀ ਸੰਗਤ ਨੂੰ ਸਿੰਘ ਸਾਹਿਬ ਜਥੇਦਾਰ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਜੀ ਦੇ ਪਵਿੱਤਰ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਣ। ਆਓ ਗੁਰੂ ਪੰਥ ਦਾ ਧਿਆਨ ਹਿਰਦੇ ਚ ਧਾਰਨ ਕਰਕੇ ਗੁਰੂ ਪੰਥ ਦੀ ਇਹ ਪਵਿੱਤਰ ਪਾਵਨ ਅੰਮ੍ਰਿਤਮਈ ਕਥਾ ਸਰਵਣ ਕਰੀਏ। ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਪਵਿੱਤਰ ਕਰਦੇ ਹੋਇਆਂ ਸਮੂਹ ਮਾਈ ਭਾਈ ਆਖੋ।

0: ਸਾਖੀ ਸੁਣਹੋ ਸਰਹੰਦ ਕੀ ਜਿਮ ਸਿੰਘਣ ਪ੍ਰਥਮ ਲਈ ਲੂਟ।
1: ਕਹਿੰਦੇ ਖਾਲਸਾ ਜੀ ਹੁਣ ਆਪ ਜੀ ਸਰਹੰਦ ਦੀ ਸਾਖੀ ਸੁਣੋ ਕਿ ਜਿਵੇਂ ਖਾਲਸੇ ਪੰਥ ਨੇ ਸਰਹੰਦ ਨੂੰ ਲੁੱਟਿਆ, ਸਰਹੰਦ ਨੂੰ ਉਜਾੜਿਆ ਕਿ ਇਹ ਗੁਰੂ ਮਾਰੀ ਸਰਹੰਦ ਹੈ, ਇਹਦੀ ਇੱਟ ਨਾਲ ਇੱਟ ਖੜਕਾਈ ਹੈ ਖਾਲਸੇ ਨੇ, ਉਹ ਸਾਖੀ ਹੁਣ ਆਪ ਜੀ ਸਰਵਣ ਕਰੋ।
0: ਉਤੇ ਖਾਲੀ ਬਹੁ ਖਰਚ ਤੇ ਲਿਆਏ ਕਰ ਬੜ ਛੂਟ।
1: ਖਾਲਸਾ ਜੀ ਸਿੰਘਾਂ ਦੇ ਕੋਲ ਮਾਇਆ ਮਸਤਾਨੀ ਹੋ ਗਈ, ਫਾਕੇ ਕੱਟ ਰਹੇ ਸੀ, ਇੱਧਰ ਮਾਲਵੇ ਦੇ ਇਲਾਕੇ 'ਚ ਸਿੰਘ ਵਿਚਰ ਰਹੇ ਸਨ, ਤੋ ਲੋੜ ਸੀ ਮਾਇਆ ਦੀ, ਕਿਉਂਕਿ ਮਾਇਆ ਬਿਨਾਂ ਨਾ ਰਾਸ਼ਨ ਖਰੀਦ ਸਕਦੇ ਸੀ, ਮਾਇਆ ਬਿਨਾਂ ਸ਼ਸਤਰ ਅਸਤਰ ਨਹੀਂ ਖਰੀਦ ਸਕਦੇ, ਮਾਇਆ ਬਿਨਾਂ ਘੋੜੇ ਨਹੀਂ ਲੈ ਸਕਦੇ, ਤੋ ਖਾਲਸੇ ਨੂੰ ਮਾਇਆ ਦੀ ਜ਼ਰੂਰਤ ਸੀ। ਸਿੰਘਾਂ ਨੇ ਵਿਚਾਰ ਕੀਤੀ ਵੀ ਮਾਇਆ ਦੀ ਜਿਹੜੀ ਕਮੀ ਹੈ ਉਹ ਆਪਣੀ ਸਰਹੰਦ ਤੋਂ ਪੂਰੀ ਹੋਵੇਗੀ, ਕਿਉਂਕਿ ਸਰਹੰਦ ਬਹੁਤ ਵੱਡੇ ਇਲਾਕੇ ਦੇ ਉੱਤੇ ਸਰਹੰਦ ਦੇ ਸੂਬੇਦਾਰ ਦੀ ਹਕੂਮਤ ਚੱਲਦੀ ਸੀ, 52 ਪਰਗਣੇ ਸਰਹੰਦ ਦੇ ਅਧੀਨ ਸੀ। ਉੱਧਰ ਜਲੰਧਰ ਵਾਲੇ ਪਾਸੇ ਤਾਂ ਹੀ ਲੁਧਿਆਣਾ ਟੱਪ ਕੇ ਉੱਥੋਂ ਤੱਕ ਹੱਦ ਲੱਗਦੀ ਸੀ ਸਰਹੰਦ ਦੇ ਸੂਬੇ ਦੀ, ਇੱਧਰ ਮਲੇਰਕੋਟਲੇ ਤੋਂ ਪਰੇ ਅੱਗੇ ਨੂੰ ਵੱਧ ਕੇ ਕੋਟਕਪੂਰਾ, ਉਹ ਜਿੰਨਾ ਇਲਾਕਾ ਹੈ ਉਸ ਪਾਸੇ ਦਾ ਮਾਲਵੇ ਦਾ ਬਹੁਤ ਹਿੱਸਾ ਉਹ ਵੀ ਸੂਬੇ ਸਰਹੰਦ ਦੇ ਅਧੀਨ ਪੈਂਦਾ ਸੀ। ਤੋ ਇੱਧਰ ਪਟਿਆਲੇ ਤੱਕ ਦੇ ਜਿਹੜੇ ਇਲਾਕੇ ਸਨ, ਇੱਧਰ ਅੰਬਾਲੇ ਤੱਕ ਦਾ ਜਿਹੜਾ ਇਲਾਕਾ ਸੀ, ਤੋ ਇੱਧਰ ਆਨੰਦਪੁਰ ਸਾਹਿਬ ਵਾਲੇ ਪਾਸੇ ਤਾਂ ਹੀ ਵੀ ਬਹੁਤ ਵੱਡਾ ਇਲਾਕਾ ਸਰਹੰਦ ਦੇ ਅਧੀਨ ਪੈਂਦਾ ਸੀ, 52 ਪਰਗਣੇ ਸੀ ਇਹਨਾਂ ਦੇ ਅਧੀਨ। ਤੋ ਖਾਲਸੇ ਨੇ ਗੁਰਮਤਾ ਕੀਤਾ, ਵਿਚਾਰ ਕੀਤੀ ਵੀ ਖਾਲਸਾ ਜੀ ਮਾਇਆ ਦੀ ਕਮੀ ਥੋੜ ਤਾਂ ਪੂਰੀ ਹੋਵੇਗੀ ਜਦੋਂ ਇਹਨਾਂ ਮਲੇਛਾਂ 'ਤੇ ਹਮਲਾ ਬੋਲਾਂਗੇ। ਤੋ ਇਹ ਵਿਚਾਰ ਕਰਕੇ ਸਮੁੱਚੇ ਖਾਲਸੇ ਪੰਥ ਨੇ ਸਰਹੰਦ 'ਤੇ ਹਮਲਾ ਕਰਨ ਦੀ ਜਿਹੜੀ ਆ ਉਹ ਤਿਆਰੀ ਕੀਤੀ।
0: ਮੇਲੋ ਅੰਮ੍ਰਿਤਸਰ ਟੁਕੋ ਸੁਨ ਪੰਥ ਆਇਓ ਚਾਓ।
1: ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਜੋੜ ਮੇਲਾ ਸੀ, ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਦੀਵਾਲੀ ਦਾ ਜੋੜ ਮੇਲਾ ਖਾਲਸਾ ਪੰਥ ਮਨਾਉਂਦਾ। ਜਿੰਨੇ ਜੋੜ ਮੇਲੇ ਨੇ ਉਹ ਪੰਥ ਨੇ ਵੰਡ ਕੀਤੀ ਹੋਈ ਸੀ ਵੀ ਕਿਹੜਾ ਜੋੜ ਮੇਲਾ ਕਿੱਥੇ ਮਨਾਉਣਾ। ਦੀਵਾਲੀ ਦਾ ਜੋੜ ਮੇਲਾ ਖਾਲਸਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਮਨਾਉਂਦਾ, ਮਾਘੀ ਦਾ ਜੋੜ ਮੇਲਾ ਸ੍ਰੀ ਮੁਕਤਸਰ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ, ਵਿਸਾਖੀ ਦਾ ਜੋੜ ਮੇਲਾ ਦਮਦਮਾ ਸਾਹਿਬ ਗੁਰੂ ਕਾਂਸ਼ੀ ਮਨਾਉਂਦਾ, ਇਸੇ ਤਰ੍ਹਾਂ ਦੁਸਹਿਰੇ ਦਾ ਜੋੜ ਮੇਲਾ ਉਹ ਖਾਲਸਾ ਪੰਥ ਸ੍ਰੀ ਚਮਕੌਰ ਸਾਹਿਬ ਮਨਾਉਂਦਾ, ਇਸੇ ਤਰ੍ਹਾਂ ਹੋਰ ਵੀ ਜਿੰਨੇ ਜੋੜ ਮੇਲੇ ਸੀ, ਹੋਲੇ ਮਹੱਲੇ ਦਾ ਜੋੜ ਮੇਲਾ ਖਾਲਸਾ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਮਨਾਉਂਦਾ, ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਨਨਕਾਣਾ ਸਾਹਿਬ ਜਾਂ ਰੋੜੀ ਸਾਹਿਬ ਜਾ ਕੇ ਸਿੰਘ ਮਨਾਉਂਦੇ। ਤੋ ਇਸ ਪ੍ਰਕਾਰ ਨਾਲ ਖਾਲਸੇ ਪੰਥ ਨੇ ਜੋੜ ਮੇਲਿਆਂ ਦੀ ਵੰਡ ਕੀਤੀ ਹੋਈ ਸੀ ਵੀ ਕਿੱਥੇ ਮਨਾਉਣਾ। ਤੋ ਵਿਸਾਖੀ ਦਾ ਜੋੜ ਮੇਲਾ ਸੀ ਜੋ ਸਮੁੱਚਾ ਖਾਲਸਾ ਪੰਥ ਇਕੱਤਰ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਨਾ ਰਿਹਾ।
0: ਜਿਮ ਤਿਮ ਚੱਲਿਓ ਚਾਹੀਏ ਐਸੇ ਠਟਿਓ ਭਾਓ।
1: ਖਾਲਸੇ ਨੂੰ ਜੋ ਕਰਨਾ ਚਾਹੀਦਾ ਹੈ, ਖਾਲਸੇ ਨੂੰ ਜੋ ਮੱਲਾਂ ਮਾਰਨੀਆਂ ਚਾਹੀਦੀਆਂ ਨੇ, ਉਸੇ ਤਰ੍ਹਾਂ ਦਾ ਵਰਤਾਰਾ ਸਮੁੱਚਾ ਖਾਲਸਾ ਪੰਥ ਕਰਦਾ ਹੈ।
0: ਜਾਓ ਭਈ ਚਲੋ ਚਲੋ ਸਭ ਪੰਥ ਉਚਾਰਿਓ।
1: ਉੱਥੇ ਵਿਚਾਰ ਚੱਲ ਪਈ ਖਾਲਸਾ ਜੀ ਮਾਇਆ ਦਾ ਫੱਕ ਹੈ ਤੇ ਆਪਾਂ ਸਰਹੰਦ ਤੇ ਹਮਲਾ ਕਰੀਏ। ਸਿੰਘ ਤਾਂ ਕਚੀਚੀਆਂ ਵੱਟਦੇ ਸੀ ਸਰਹੰਦ ਦਾ ਨਾਂ ਸੁਣ ਕੇ, ਜਿੱਥੇ ਮਹਾਰਾਜ ਜੀ ਦੇ ਬੱਚਿਆਂ ਦਾ ਖੂਨ ਡੁੱਲਾ, ਉਹ ਗੁਰੂ ਮਾਰੀ ਸਰਹੰਦ ਦਾ ਨਾਂ ਸੁਣ ਕੇ ਸਿੰਘਾਂ ਦਾ ਚਿੱਤ ਕਰਦਾ ਸੀ ਵੀ ਸਰਹੰਦ ਮਾਰੀਏ। ਵਜ਼ੀਰ ਖਾਨ ਭਾਵੇਂ ਮਰ ਗਿਆ, ਉਹਦੇ ਤੋਂ ਬਾਅਦ ਵੀ ਜਿਹੜੇ ਸੂਬੇਦਾਰ ਰਹੇ ਨੇ ਸਰਹੰਦ ਦੇ, ਉਹ ਵੀ ਖਾਲਸੇ ਦੇ ਖਿਲਾਫ਼ ਭੁਗਤਦੇ ਰਹੇ। ਸਰਹੰਦ ਦਾ ਇੱਕ ਜੈਨ ਖਾਂ ਸੂਬਾ ਸੀ, ਉਹ ਵੀ ਖਾਲਸੇ ਦੇ ਖਿਲਾਫ਼ ਜਦੋਂ ਵੱਡਾ ਘੱਲੂਘਾਰਾ ਹੋਇਆ, ਬਦਾਲੀ ਨੇ ਸਿੰਘਾਂ ਨੂੰ ਮਾਰਨ ਦਾ ਹੀਆ ਕੀਤਾ, ਉਦੋਂ ਸੂਬਾ ਸਰਹੰਦ ਜੈਨਾ ਵੀ ਉਹਨਾਂ ਦੇ ਨਾਲ ਸੀ, ਉਹ ਅਬਦਾਲੀ ਦੇ ਨਾਲ ਰਲ ਕੇ ਖਾਲਸੇ ਦੇ ਖਿਲਾਫ਼ ਰਲਿਆ ਸੀ, ਲੜਿਆ ਸੀ। ਤਾਂ ਖਾਲਸੇ ਪੰਥ ਨੇ ਗੁਰਮਤਾ ਕੀਤਾ ਕਿ ਇੱਕ ਨੇ ਆਖਿਆ ਵੀ ਚਲੋ ਖਾਲਸਾ ਜੀ ਸਰਹੰਦ 'ਤੇ ਹਮਲਾ ਕਰੀਏ, ਅਤੇ ਸੁਣਦਿਆਂ ਸਾਰੇ ਸਿੰਘ ਕਹਿੰਦੇ ਜੀ ਚਲੋ ਚਲੋ ਛੇਤੀ ਚੱਲੋ, ਹੁਣੇ ਹੀ ਹੱਲਾ ਕਰੋ। ਕਹਿੰਦੇ ਏਦਾਂ ਖਾਲਸੇ ਨੇ ਤਿਆਰਾ ਕਰ ਲਿਆ।
0: ਕਰੀਏ ਇਸ਼ਨਾਨ ਇਮ ਮਨ ਮਦ ਧਾਰਿਓ।
1: ਮਨ ਦੇ ਵਿੱਚ ਇਹ ਵੀ ਵਿਚਾਰ ਆਈ ਵੀ ਪਹਿਲਾਂ ਆਪਾਂ ਅੰਮ੍ਰਿਤਸਰ ਸਾਹਿਬ ਜਿਹੜਾ ਜੋੜ ਮੇਲਾ ਮਨਾਈਏ, ਅਤੇ ਅੰਮ੍ਰਿਤਸਰ ਸਰੋਵਰ 'ਚ

0: ਖਾਲਸੇ ਨੇ ਸੂਬੇ ਲਾਹੌਰ ਨੂੰ ਕਿਹਾ ਵੀ ਅਸੀਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜੋੜ ਮੇਲਾ ਕਰਨਾ ਤੇ ਜਿਹੜਾ ਤੈਨੂੰ ਮਾਮਲਾ ਚਾਹੀਦਾ ਮੇਲਾ ਲਾਉਣ ਦਾ ਉਹ ਤੈਨੂੰ ਦੇ ਦਿਆਂਗੇ, ਪਰ ਖਾਲਸੇ ਨੂੰ ਰੋਕ ਟੋਕ ਨਹੀਂ ਕਰਨੇ।
1: ਉਤੇ ਘਾਤ ਜਿਤ ਸਾਹਿਬ ਜਾਦੇ।
0: ਪਰ ਬਾਅਦ ਵਿੱਚ ਸੂਬੇ ਲਾਹੌਰ ਨੇ ਕਿਹਾ ਜੀ ਮੈਂ ਤਾਂ ਹਮਲਾ ਬੋਲਾਂਗਾ। ਇਧਰ ਖਾਲਸੇ ਨੇ ਵਿਚਾਰ ਕੀਤੀ ਕਿ ਆਪਾਂ ਸਰਹੰਦ ਚੱਲੀਏ ਜਿੱਥੇ ਸੂਬੇ ਸਰਹੰਦ ਨੇ ਗੁਰੂ ਕੇ ਬੱਚੇ ਘਾਤ ਕੀਤੇ ਹਨ। ਕਹਿੰਦੇ ਉੱਥੇ ਜਾ ਕੇ ਗਧਿਆਂ ਨਾਲ ਹਲ ਵਾਹਣੇ ਨੇ ਖਾਲਸੇ ਨੇ।
1: ਕਈ ਕਹਿ ਅਬ ਹੀ ਪੜੋ ਦੌੜੀ।
0: ਕਈ ਸਿੰਘ ਕਹਿੰਦੇ ਆਪਾਂ ਹੁਣੇ ਹੀ ਚੱਲ ਕੇ ਸਰਹੰਦ ਤੇ ਹਮਲਾ ਕਰੀਏ।
1: ਕਹਿ ਫੌਜ ਅਤ ਹੈ ਥੋੜੀ।
0: ਕਈ ਸਿੰਘ ਕਹਿੰਦੇ ਜੀ ਆਪਣੀ ਗਿਣਤੀ ਘੱਟ ਹੈ ਤੇ ਆਪਾਂ ਫੌਜ ਇਕੱਠੀ ਕਰ ਲਈਏ, ਖਾਲਸਾ ਸਾਰਾ ਇਕੱਠਾ ਕਰ ਲਈਏ, ਫਿਰ ਹਮਲਾ ਕਰਾਂਗੇ।
1: ਨਵਾਬ ਕਹੀ ਜਾਤ ਕਾਤ ਕਿਆ ਕਰੋ।
0: ਜਥੇਦਾਰ ਨਵਾਬ ਕਪੂਰ ਸਿੰਘ ਜੀ ਉਦੋਂ ਪੰਥ ਦੇ ਆਗੂ ਸਨ। ਜਦੋਂ ਸਿੰਘਾਂ ਚ ਇਹ ਗੱਲ ਚੱਲੀ, ਇੱਕ ਕਹਿਣ ਵੀ ਆਪਾਂ ਹਮਲਾ ਕਰੀਏ ਹੁਣੇ, ਤੇ ਕਈ ਕਹਿਣ ਜੀ ਫੌਜ ਆ ਜੇ ਇਕੱਠੇ ਹੋ ਕੇ ਹਮਲਾ ਕਰਾਂਗੇ, ਆਪਾਂ ਥੋੜੇ ਹਾਂ। ਤੋ ਨਵਾਬ ਕਪੂਰ ਸਿੰਘ ਜੀ ਬੋਲੇ ਖਾਲਸਾ ਜੀ ਇਹ ਜੱਕੋ ਤੱਕੀ ਕਾਹਦੀ ਕਰਦੇ ਜੇ? ਜੱਕੋ ਤੱਕੀ ਦਾ ਮਤਲਬ ਹੈ ਵੀ ਜਾਣਾ ਕਿ ਨਹੀਂ ਜਾਣਾ, ਇਹ ਦੁਬਧਾ ਵਿੱਚ ਕਿਉਂ ਪੈਂਦੇ ਹੋ?
1: ਮਾਰਨ ਮਰਨੋ ਥਰੋ।
0: ਕਹਿੰਦੇ ਉੱਥੇ ਤਾਂ ਮਾਰਨਾ ਮਰਨਾ ਖਾਲਸੇ ਨੂੰ ਚਾਹੀਦਾ ਜਿਸ ਨਗਰੀ ਵਿੱਚ ਗੁਰੂ ਦੇ ਬੱਚਿਆਂ ਦਾ ਖੂਨ ਡੁੱਲਾ ਹੈ।
1: ਸੀਸ ਸਿੰਘ ਜੋ ਕਉ ਲਾਵ।
0: ਇਹ ਵੀ ਬਚਨ ਕਿਹਾ ਨਵਾਬ ਕਪੂਰ ਸਿੰਘ ਨੇ ਵੀ ਉਸ ਜਗ੍ਹਾ ਤੇ ਜਿਹੜਾ ਕੋਈ ਸਿੰਘ ਆਪਣਾ ਸੀਸ ਲੇਖੇ ਲਾਵੇਗਾ, ਜਿਹੜਾ ਸਿੰਘ ਸਰਹੰਦ ਦੀ ਧਰਤੀ ਤੇ

0: ਫਤਿਹ ਸਿੰਘ ਸਾਹਿਬ ਜੀ ਦੇ ਚਰਨਾਂ 'ਚ ਉਹਨੂੰ ਨਿਵਾਸ ਪ੍ਰਾਪਤ ਹੋਵੇਗਾ। ਜਿਹੜਾ ਸਰਹੰਦ ਦੀ ਧਰਤੀ 'ਤੇ ਵੈਰੀਆਂ ਨਾਲ ਲੜ ਕੇ ਸ਼ਹੀਦ ਹੋਵੇਗਾ ਉਹਨੂੰ ਧੰਨ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਸਾਹਿਬ ਜੀ ਦੇ ਚਰਨਾਂ ਦੀ ਸੰਗਤ ਪ੍ਰਾਪਤ ਹੋਵੇਗੀ, ਸੱਚਖੰਡ 'ਚ ਮਹਾਂਪੁਰਖਾਂ ਸਾਹਿਬਜ਼ਾਦਿਆਂ ਦੀ ਸਮੀਪਤਾ ਮਿਲੇਗੀ। ਗੁਰੂ ਖਾਲਸਾ ਜੀ ਮਹਾਂਪੁਰਖ ਕਹਿੰਦੇ ਇਸ ਪੂਰੇ ਸੰਸਾਰ ਭਰ ਵਿੱਚ ਬੜੇ ਬੜੇ ਮਹਾਂਪੁਰਖ ਹੋਏ, ਬੜੇ ਬੜੇ ਵਲੀ ਪੀਰ ਹੋਏ, ਬੜੇ ਬੜੇ ਤਪੱਸਵੀ ਹੋਏ, ਸਾਧੂ ਮਹਾਤਮਾ ਹੋਏ, ਬੜੇ ਬੜੇ ਧਰਮਾਂ ਵਿੱਚ ਹੋਏ, ਪਰ ਪੂਰੇ ਸੰਸਾਰ ਭਰ ਦੇ ਵਿੱਚ ਸਭ ਤੋਂ ਛੋਟੀ ਉਮਰ ਦੇ ਸਭ ਤੋਂ ਵੱਡੇ ਮਹਾਂਪੁਰਖ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਮਹਾਂਪੁਰਖ ਹਨ, ਜਿਨ੍ਹਾਂ ਤੋਂ ਵੱਡਾ ਕੋਈ ਮਹਾਂਪੁਰਖ ਨਹੀਂ ਹੈ। ਬਾਬਾ ਫਤਿਹ ਸਿੰਘ ਸਾਹਿਬ ਜੀ ਉਹ ਮਹਾਂਪੁਰਖ ਨੇ ਜਿਨ੍ਹਾਂ ਨੇ ਮਹਾਂਕਾਲ ਅਕਾਲ ਪੁਰਖ ਦੇ ਸਵਰੂਪ ਦੇ ਦਰਸ਼ਨ ਕਲਗੀਧਰ ਜੀ ਨੂੰ ਕਰਵਾਏ। ਜਦੋਂ ਪਾਤਸ਼ਾਹ ਜੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ 'ਤੇ ਸ਼ੋਭਨੀਕ ਸਨ, ਦਸ਼ਮੇਸ਼ ਜੀ ਨੇ ਬਚਨ ਕੀਤਾ ਸਾਨੂੰ ਕੋਈ ਮਹਾਂਕਾਲ ਦੇ ਦਰਸ਼ਨ ਕਰਾਵੇ, ਮਹਾਂਕਾਲ ਅਕਾਲ ਪੁਰਖ ਦੇ ਦਰਸ਼ਨ ਕਰਾਵੇ। ਤਾਂ ਉਸ ਵੇਲੇ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਜਿੱਥੇ ਗੁਰਦੁਆਰਾ ਦੁਮਾਲਗੜ੍ਹ ਸਾਹਿਬ ਹੈ, ਤਖ਼ਤ ਕੇਸਗੜ੍ਹ ਸਾਹਿਬ ਦੇ ਬਿਲਕੁਲ ਸਾਹਮਣੇ ਸਥਾਨ ਹੈ, ਉੱਥੇ ਜਾ ਕੇ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਕੀਤੀ, ਅਕਾਲ ਪੁਰਖ ਜੀ ਮੈਨੂੰ ਆਪਣਾ ਸਰੂਪ ਬਖਸ਼ੋ। ਤਾਂ ਉਸ ਵੇਲੇ ਬਹੁਤ ਉੱਚਾ ਦੁਮਾਲਾ, ਕਹਿੰਦੇ ਬਹੁਤ ਉੱਚਾ ਦੁਮਾਲਾ ਫਰਲੇ ਸਮੇਤ ਚੰਦ ਤੋੜੇ ਚੱਕਰ ਲੱਗੇ ਹੋਏ ਤੇ ਨੀਲੇ ਰੰਗ ਦਾ ਬਾਣਾ, ਨੀਲੇ ਰੰਗ ਦਾ ਹੀ ਦੁਮਾਲਾ, ਕਮਰ ਕੱਸਾ ਲਾ ਕੇ ਸ਼ਸਤਰ ਬਸਤਰ ਧਾਰਨ ਕਰਕੇ ਹੱਥ ਵਿੱਚ ਬਰਛਾ ਪਕੜ ਕੇ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਜਦੋਂ ਕਲਗੀਧਰ ਜੀ ਦੇ ਦਰਬਾਰ ਵਿੱਚ ਆਏ ਤੇ ਗੁਰਦੇਵ ਜੀ ਉੱਠ ਕੇ ਫਤਿਹ ਗਜਾਈ, ਆਖਿਆ ਇਹ ਮਹਾਂਕਾਲ ਦਾ ਸਰੂਪ ਹੈ ਜਿਹੜਾ ਬਾਬਾ ਫਤਿਹ ਸਿੰਘ ਸਾਹਿਬ ਜੀ ਨੇ ਸਾਨੂੰ ਦਰਸ਼ਨ ਕਰਾਏ ਹੈ। ਗੁਰੂ ਜੀ ਨੇ ਤਬ ਫਤਿਹ ਸਿੰਘ ਕੋ ਬੁਲਾਇਆ, ਚਲੇਗਾ ਤੋਰ ਜੈਸਾ ਪੰਥ ਐਸਾ ਮੁਖ ਸੇ ਅਲਾਇਆ, ਆਖਿਆ ਤੁਹਾਡੇ ਵਰਗਾ ਪੰਥ ਚੱਲੇਗਾ। ਉੱਥੋਂ ਮਹਾਰਾਜ ਜੀ ਦੀਆਂ ਲਾਰਲੀਆਂ ਫੌਜਾਂ ਜਿਹੜੀਆਂ ਨਿਹੰਗ ਸਿੰਘਾਂ ਦੀਆਂ ਨੇ ਉਹ ਧੰਨ ਬਾਬਾ ਫਤਿਹ ਸਿੰਘ ਕੇ ਜਥੇ ਸਿੰਘ ਹਨ। ਤੋ ਬਾਬਾ ਨਵਾਬ ਕਪੂਰ ਸਿੰਘ ਜੀ ਕਹਿ ਰਹੇ, ਕਹਿੰਦੇ ਖਾਲਸਾ ਜਿਹੜਾ ਸਰਹੰਦ ਦੀ ਧਰਤੀ ਤੇ ਵੈਰੀ ਨਾਲ ਲੜ ਕੇ ਸ਼ਹੀਦ ਹੋਵੇਗਾ ਉਹਨੂੰ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਦੇ ਚਰਨਾਂ 'ਚ ਵਾਸਾ ਪ੍ਰਾਪਤ ਹੋਵੇਗਾ। ਉੱਥੇ ਸਾਡੇ ਦੋਵੇਂ ਕੰਮ ਸਵਰਨਗੇ, ਜਦੋਂ ਆਪਾਂ ਸਰਹੰਦ ਜਾ ਕੇ ਸਰਹੰਦ ਤੇ ਹਮਲਾ ਬੋਲਾਂਗੇ ਸਾਡੇ ਦੋਵੇਂ ਕੰਮ ਸਿੱਧ ਹੋਣਗੇ।
1: ਮੁਕਤ ਜੀਏ ਜੀਵ ਸਾਜ,
0: ਕਹਿੰਦੇ ਜੇ ਸ਼ਹੀਦ ਹੋਵਾਂਗੇ ਤੇ ਮੁਕਤੀ ਮਿਲੇਗੀ ਤੇ ਜੇ ਜਿਉਂਦੇ ਰਹੇ ਤੇ ਰਾਗ ਸਾਜ ਮਿਲੇਗਾ ਸਾਨੂੰ। ਸਰਹੰਦ ਦੀ ਧਰਤੀ ਦੀ ਜਿੰਨੀ ਲੁੱਟ ਆ ਉਹ ਖਾਲਸੇ ਦੇ ਕੋਲ ਹੋਵੇਗੀ।
1: ਸ੍ਰੀ ਸਤਿਗੁਰ ਕੇ ਬਚਨਕਾਰ ਸਿੰਘ ਥੋੜੇ ਹੀ ਫਤਿਹ ਪਾਹੇ।
0: ਬਾਬਾ ਨਵਾਬ ਕਪੂਰ ਸਿੰਘ ਜੀ ਕਹਿਣ ਲੱਗੇ ਖਾਲਸਾ ਜੀ ਗੁਰੂ ਸਾਹਿਬ ਦੇ ਬਚਨ ਸਾਡੇ ਨਾਲ ਵਰਤਦੇ। ਕਲਗੀਧਰ ਜੀ ਨੇ ਕਿਹਾ ਮੇਰੇ ਥੋੜੇ ਸਿੰਘ ਵੀ ਵੈਰੀ ਨਾਲ ਬਹੁਤਿਆਂ ਨਾਲ ਜਦੋਂ ਲੜਨਗੇ ਤੇ ਮੇਰੇ ਥੋੜੇ ਸਿੰਘ ਵੀ ਬਹੁਤਿਆਂ ਤੇ ਫਤਿਹ ਪ੍ਰਾਪਤ ਕਰਨਗੇ। ਨਵਾਬ ਕਪੂਰ ਸਿੰਘ ਜੀ ਕਹਿੰਦੇ ਖਾਲਸਾ ਜੀ ਨਾ ਸੋਚੋ ਕਿ ਆਪਾਂ ਥੋੜੇ ਹਾਂ, ਆਪਾਂ ਥੋੜੇ ਵੀ ਸਤਿਗੁਰੂ ਜੀ ਦੇ ਬਚਨਾਂ ਨਾਲ ਫਤਿਹ ਪ੍ਰਾਪਤ ਕਰਾਂਗੇ। ਬਸ ਥੋੜੇ ਦਿਨਾਂ ਦੀ ਬਾਤ ਹੈ, ਸਰਹੰਦ ਦੀ ਧਰਤੀ ਤੇ ਖਾਲਸੇ ਨੇ ਗਧਿਆਂ ਨਾਲ ਹਲ ਵਾਹਣੇ ਹਨ ਔਰ ਸਰਹੰਦ ਦੀ ਧਰਤੀ ਦੀ ਇੱਟ ਨਾਲ ਇੱਟ ਖੜਕਾਣੀ ਹੈ। ਜਦੋਂ ਨਵਾਬ ਕਪੂਰ ਸਿੰਘ ਜੀ ਨੇ ਬਚਨ ਕਹੇ ਸਮੁੱਚੇ ਪੰਥ ਨੇ ਸੱਤ ਬਚਨ ਕਿਹਾ, ਕਿਉਂਕਿ ਨਵਾਬ ਕਪੂਰ ਸਿੰਘ ਜੀ ਦਾ ਬਚਨ ਖਾਲਸਾ ਪੰਥ ਕਲਗੀਧਰ ਦਾ ਬਚਨ ਜਾਣ ਕੇ ਸਤਿਕਾਰ ਦਾ। ਨਵਾਬ ਕਪੂਰ ਸਿੰਘ ਜੀ ਦਾ ਇਹੋ ਜਿਹਾ ਉੱਚਾ ਰੁਤਬਾ ਸੀ ਗੁਰੂ ਪੰਥ ਵਿੱਚ ਕਿ ਸਮੁੱਚਾ ਪੰਥ ਨਵਾਬ ਕਪੂਰ ਸਿੰਘ ਸਾਹਿਬ ਜੀ ਦਾ ਬਹੁਤ ਜ਼ਿਆਦਾ ਆਦਰ ਸਤਿਕਾਰ ਕਰਦਾ। ਹੁਣ ਤਾਂ ਖਾਲਸਾ ਜੀ ਆਪਾਂ ਸਾਰੇ ਮੂੰਹ ਤਾਣੇ ਹੋਏ ਫਿਰਦੇ ਹਾਂ, ਕਿਸੇ ਨੂੰ ਆਪਣਾ ਆਗੂ ਮੁਖੀ ਨਹੀਂ ਮੰਨਦੇ। ਜੇ ਕੋਈ ਹੁੰਦਾ ਮੁਕਰਰ ਕੀਤਾ ਜਾਂਦਾ ਹੈ ਤਾਂ ਉਹ ਜੇ ਕੋਈ ਚੰਗੀ ਗੱਲ ਵੀ ਕਹੇ ਤਾਂ ਉਹਨੂੰ ਕਹਿੰਦੇ ਅਸੀਂ ਨਹੀਂ ਇਹਦੀ ਮੰਨਦੇ। ਜੇ ਕੋਈ ਚੰਗਾ ਬਚਨ ਭਲਾ ਬਚਨ ਵੀ ਕੋਈ ਸਾਡੇ ਪੰਥ ਦਾ ਆਗੂ ਸਾਨੂੰ ਕਹੇ ਅਸੀਂ ਨਹੀਂ ਮੰਨਦੇ, ਇਹ ਤਾਂ ਫਲਾਣਾ ਜੀ, ਇਹ ਤਾਂ ਫਲਾਣੀ ਦੀ ਜਥੇਬੰਦੀ ਦਾ ਹੈ। ਤੋ ਇਸ ਪ੍ਰਕਾਰ ਨਾਲ ਸਾਡੇ ਅੰਦਰ ਇਹ ਭਾਵ ਬਿਰਤੀਆਂ ਆ ਗਈਆਂ ਜਿਹਦੇ ਨਾਲ ਸਾਡਾ ਖਲਾਰਾ ਪੈ ਰਿਹਾ। ਸਮੁੱਚੇ ਪੰਥ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਥੱਲੇ ਇਕੱਤਰ ਹੋਣਾ ਚਾਹੀਏ ਔਰ ਸਮੁੱਚੇ ਪੰਥ ਨੂੰ ਇੱਕ ਨਿਸ਼ਾਨ ਨਗਾਰਿਆਂ ਦੇ ਤਾਬਿਆਂ ਰਹਿਣਾ ਚਾਹੀਏ। तो नवाब कपूर सिंह जी ने जदों बचन कहा भी हमला करना मुड़ के नहीं, फिर किसी सिंह ने कहा भी नहीं जाना जी, ज कहा जी सत बचन, उस वेले खालसे ने तैयारा कर लिया।
1: प्रात होत सो जावड़े पाई शहर महलूट,
0: कहिंदे खालसा आ पहुंचया। अगला दिन चढ़िया ही सी, सवेर दा समा होया, ते सवेर दे समय खालसे ने सरहद दी धरती ते हमला बोल दिता। जिवें अचिंते बाज पैंदे आ ना, एदा अचिंते बाजा वांगू खालसा पंथ सरहद ते टुट के पै गया। नवाब कपूर सिंह जी दे नाल तकरीबन 5,000 सिंह सी, जिहदे विचों बाबा जस्सा सिंह आलूवालिया जी भी नाल सी, भाई सुखा सिंह जी वर्गे महापुरख भी नाल सी। तकरीबन 5,000 सिंघां ने सरहद दे उत्ते हमला बोलिया।
1: दरवाजे जा पांज मुंजे,
0: पांज दरवाजे सी सरहद शहर दे आले दुआले, पांज पुराने शहर जदों तुसी वेखो ते उना दे हुण भी दरवाजे ने। पटियाले जाओ, पटियाले बहुत सारे दरवाजे ने, उना नू कहिंदे सरंदी गेट है, शेरां वाला गेट है, जां तोपखाना गेट है। इसे तरह संगरूर चले जाओ, उत्थे भी, अमृतसर साहब चले जाओ, उत्थे भी गेट ने, माल गेट है, हाथी गेट है, खजाना गेट है। एदां पुराने समयां दे विच जिहड़े नगर हुंदे उना दे आले दुआले दरवाजे बनाए हुंदे, उत्थे फौज दा पहरा हुंदा, आउंदे जांदिआं नू पुछदे कौण आ रिहा ते कौण जा रिहा। सरहद शहर दे पांच दरवाजे सी, 5,000 सिंह आए, 1,000 सिंह ने एक एक दरवाजे वाले पास्यो हमला बोलिया।
1: तुरक लभ्यो देव सिंघन मार,
0: जेड़ा तुरकड़ा लभ्या सिंघां ने तलवार दा वार छंडिया, मार के नाल ही मिट्टी च गर्क कर दिता। जेड़े होर भी उत्थे लोग सी, उन्हां नू आख्या भाई जिन्हां नू जिंद प्यारी है, जो जो किसे कोल है, किसे कोल कोई सोने दा गहना आभूषण है, क्योंकि माया दी लोड़ सी पंथ नू हुण इसे तरीके नाल लैणी सी। कहिंदे उस वेले जेड़ी जेड़ी किसे कोल कोई माया सी खालसे ने लै लई।
1: चांदी सोनो ओ भल चीज,
0: कहिंदे जे चांदी मिली सरहद दी धरती तो चांदी लै ली, सोना मिलिया तां, जे कोई होर चंगी चीज मिली, कोई चंगा हथियार मिलिया, कोई चंगी बंदूक मिली, कोई चंगा घोड़ा मिलिया, ते खालसे ने कब्जे कर लिया।
1: लई देख चंग चकन कीज,
0: कहिंदे जेड़ी जेड़ी कोई चंगी चीज दिसी सरहद शहर च जेदे नाल पंथ दा भला हो सके, ओ चीजा खालसे ने लुट मार कर लिया, शेर पंजा कर लिया। दो पहर खालसे ने चंगा हथ खोलिया सरहद शहर विच, वड्डे वड्डे तुरकां दीआं जिहड़ीआं दुकानां सी सोने चांदी दीआं, ओ खालसे ने लुट मार कीती। लुट मार दा मतलब ते चोरी विच फर्क हुंदा, चोरी ओ हुंदी आ जिहड़ी किसे दी पिठ पिछे कीती जाए। अज कल चोरी नूं भी लुट मार कहण लग पए आ, करके किसे दी चोरी ते मुड़ के कहना जी असीं शेर पंजा कीता जां लुट मार कीती। ਇਹ ਨਹੀਂ ਬਿਰਤੀ, ਖਾਲਸੇ ਦਾ ਮਤਲਬ ਸਾਹਮਣੇ ਪਈ ਹੋਵੇ ਚੀਜ਼, ਅਗਲੇ ਨੂੰ ਕਹਿ ਕੇ ਚੁੱਕਣੀ, ਉਹਨੂੰ ਕਹਿੰਦੇ ਆ ਲੁੱਟ ਮਾਰ ਤੇ ਸ਼ੇਰ ਪੰਜਾ। ਉਹ ਖਾਲਸੇ ਨੇ ਰਾਜ ਕਰਨਾ, ਹੁਣ ਰਾਜ ਏਦਾਂ ਥੋੜੀ ਮਿਲਦੇ ਆ, ਰਾਜ ਚਲਾਉਣ ਵਾਸਤੇ ਲੋੜਾਂ ਪੂਰੀਆਂ ਕਰਨ ਵਾਸਤੇ ਮਾਇਆ ਚਾਹੀਦੀ ਸੀ। ਤੋ ਸਰਹੰਦ ਸ਼ਹਿਰ ਵਿੱਚ ਖਾਲਸੇ ਨੇ ਦੋ ਪਹਿਰ ਤੱਕ ਚੰਗੀ ਤਰ੍ਹਾਂ ਸ਼ੇਰ ਪੰਜਾ ਕੀਤਾ।
1: ਭਏ ਪੂਏ ਚੱਕ ਖਾਈ ਮਿਠਾਈ,
0: ਕਹਿੰਦੇ ਭੁੱਖੇ ਵੀ ਸੀ ਸਿੰਘ, ਕੜਾਕਾ ਲੱਗਾ ਹੋਇਆ, ਤੇ ਮਠਿਆਈਆਂ ਦੀਆਂ ਦੁਕਾਨਾਂ ਤੇ ਹਲਵਾਈਆਂ ਨੂੰ ਕਿਹਾ ਵੀ ਖਾਲਸੇ ਨੂੰ ਮਠਿਆਈ ਹਾਜ਼ਰ ਕਰੋ। ਮਠਿਆਈਆਂ ਵਾਲਾ ਕਿਹਾ ਜੀ ਲਓ ਜੀ ਤੁਸੀਂ ਮਠਿਆਈ। ਕਹਿੰਦੇ ਭਾਈ ਮਾਇਆ ਦੇਵਾਂਗੇ ਤੁਹਾਨੂੰ। ਉਹਨਾਂ ਨੂੰ ਕਹਿੰਦੇ ਮਾਇਆ ਦੇ ਕੇ ਮਠਿਆਈ ਖਾਲਸੇ ਨੇ ਛਕੀ।
1: ਚੱਕਨੇ ਜੋਗੀ ਦਰਬ ਉਠਾਈ,
0: ਜਿੰਨੀ ਕੁ ਮਾਇਆ ਚੁੱਕੀ ਜਾ ਸਕੇ, ਜਿੰਨਾ ਕੁ ਧਨ ਚੁੱਕਿਆ ਜਾ ਸਕੇ ਤੇ ਲਜਾਇਆ ਜਾ ਸਕੇ, ਉਹਨਾਂ ਕੁ ਖਾਲਸੇ ਨੇ ਚੁੱਕ ਲਿਆ।
1: ਘੋੜੇ ਲੱਭ ਸੋ ਲਿਓ ਲਦਾਈ,
0: ਜਿਹੜੇ ਘੋੜੇ ਮਿਲੇ ਖਾਲਸੇ ਨੇ ਘੋੜੇ ਕਾਬੂ ਕਰ ਲਏ, ਕਿਸੇ ਨੂੰ ਨੇਜਾ ਵਧੀਆ ਮਿਲਿਆ ਉਹਨਾਂ ਨੇਜਾ ਕਾਬੂ ਕਰ ਲਿਆ। ਕਹਿੰਦੇ ਏਦਾਂ ਘੋੜਿਆਂ ਤੇ ਰਾਜ ਸਾਜ ਲੱਦ ਕੇ, ਜਿੰਨੀ ਉਹ ਸਮੱਗਰੀ ਸੀ ਉਹ ਲੱਦ ਕੇ ਸਿੰਘ ਚੱਲ ਪਏ।
1: ਦੌੜੇ ਸਿੰਘ ਤਿੱਤ ਹੀ ਰਾਹੇ,
0: ਜਿਹੜੇ ਰਸਤਿਓ ਆਏ ਸੀ ਇੱਧਰ ਮਾਲਵੇ ਦੇ ਇਲਾਕੇ ਚੋਂ, ਸਿੰਘ ਫਿਰ ਉਸੇ ਰਸਤੇ ਚਲੇ ਗਏ, ਚਾਲਾ ਪਾ ਗਏ।
1: ਤੋ ਠੀਕਰੀ ਵਾਰੇ ਪਹੁੰਚੇ ਜਾਏ,
0: ਕਿੱਥੇ ਪਹੁੰਚੇ? ਠੀਕਰੀ ਵਾਲ ਪਿੰਡ ਹੈ ਜਿਹੜਾ, ਠੀਕਰੀ ਵਾਲ ਨਗਰ ਹੈ ਸੰਗਰੂਰ ਤੋਂ ਪਰੇ ਜਾ ਕੇ, ਉਸ ਨਗਰ ਵਿੱਚ ਖਾਲਸੇ ਦਾ ਉਤਾਰਾ ਸੀ। ਤੇ ਉਸ ਨਗਰ ਵਿੱਚ ਜਾ ਕੇ ਸਿੰਘ ਨੇ ਉਤਾਰਾ ਕੀਤਾ, ਸਿੰਘਾਂ ਨੇ ਉਤਾਰਾ ਕੀਤਾ।
1: ਵੜ ਮਾਲਵੇ ਫਿਰ ਘੋੜੇ ਲਏ,
0: ਕਹਿੰਦੇ ਫਿਰ ਜਿਨ੍ਹਾਂ ਨੂੰ ਘੋੜੇ ਮਿਲ ਗਏ ਉਹਨਾਂ ਤੇ ਕਾਬੂ ਕਰ ਲਏ। ਹੁਣ ਮਾਇਆ ਆ ਗਈ ਖਾਲਸੇ ਕੋਲ, ਸਿੰਘ ਪੈਦਲ ਵੀ ਸਨ। ਤੋ ਖਾਲਸੇ ਨੇ ਵਿਚਾਰ ਕੀਤੀ ਵੀ ਹੁਣ ਆਪਾਂ ਘੋੜੇ ਖਰੀਦੀਏ, ਸ਼ਸਤਰ ਖਰੀਦੀਏ। ਤੋ ਸੌਦਾਗਰ ਸੱਦ ਲਏ, ਸੌਦਾਗਰ ਜਿਹੜੇ ਘੋੜੇ ਵੇਚਦੇ ਆ ਉਹਨਾਂ ਨੂੰ ਸੌਦਾਗਰ ਕਹਿੰਦੇ ਆ। ਉਹਨਾਂ ਸੌਦਾਗਰਾਂ ਨੂੰ ਸੱਦ ਕੇ ਉਹਨਾਂ ਨੂੰ ਮਾਇਆ ਦੇ ਕੇ ਸਿੰਘਾਂ ਨੇ ਘੋੜੇ ਕਾਬੂ ਕੀਤੇ ਤੇ ਘੋੜ ਸਵਾਰੀ ਕਰਨ ਲੱਗੇ। ਜਿਹੜੇ ਮੁਲਕ ਦੇ ਵਿੱਚ ਕੋਈ ਚੰਗਾ ਘੋੜਾ, ਜਿਹੜੇ ਇਲਾਕੇ ਚ ਕੋਈ ਚੰਗਾ ਘੋੜਾ ਮਿਲਿਆ, ਸਿੰਘਾਂ ਨੇ ਮਾਇਆ ਦੇ ਕੇ ਉਹ ਘੋੜਾ ਖਰੀਦ ਲਿਆ।
1: ਖਰਚ ਖਾਲਸੇ ਕੇ ਭਇਓ ਪੱਲੇ,
0: ਕਿਉਂਕਿ ਹੁਣ ਮਾਇਆ ਦਾ ਗੱਫਾ ਖੁੱਲਾ ਆ ਗਿਆ, ਸਰਹੰਦ ਲੁੱਟੀ ਆ ਖਾਲਸੇ ਨੇ। ਤੋ ਇਸ ਕਰਕੇ ਖਾਲਸੇ ਨੂੰ ਮਾਇਆ ਦੀ ਕਮੀ ਕੋਈ ਨਹੀਂ ਹੈ। ਤੋ ਮਾਇਆ ਨਾਲ ਜਿੰਨੇ ਵਧੀਆ ਘੋੜੇ ਖਰੀਦ ਸਕਦੇ ਸੀ, ਚੰਗੇ ਹਥਿਆਰ ਸ਼ਸਤਰ ਖਰੀਦ ਸਕਦੇ ਸੀ, ਉਹ ਸਿੰਘਾਂ ਨੇ ਖਰੀਦ ਲਏ।
1: ਸਰੇ ਅੰਮ੍ਰਿਤ ਸਰ ਬਿਨ ਕਿਮ ਚੱਲੇ,
0: ਪਰ ਹੁਣ ਸਿੰਘਾਂ ਦੇ ਮਨ ਚ ਇੱਛਾ ਹੋਈ ਵੀ ਅੱਗੇ ਜੋੜ ਮੇਲਾ ਆ ਰਿਹਾ ਸ੍ਰੀ ਅੰਮ੍ਰਿਤਸਰ ਸਾਹਿਬ ਦਾ, ਤੇ ਅੰਮ੍ਰਿਤਸਰ ਸਾਹਿਬ ਜਾਏ ਬਿਨਾਂ ਕਿਵੇਂ ਸਰੇ। ਸਿੰਘ ਤਾਂ ਰੋਜ਼ ਅਰਦਾਸ ਕਰਦੇ ਆ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਔਰ ਇਸ਼ਨਾਨ, ਇਹ ਭਾਵਨਾ ਸਿੰਘਾਂ ਦੇ ਮਨ ਵਿੱਚ ਹਰ ਵੇਲੇ ਹੁੰਦੀ। ਖਾਲਸੇ ਨੇ ਵਿਚਾਰ ਕੀਤੀ ਕਿ ਖਾਲਸਾ ਜੀ ਹੁਣ ਅੰਮ੍ਰਿਤਸਰ ਸਾਹਿਬ ਜਾਏ ਬਿਨਾਂ ਨਹੀਂ ਸਰਨਾ, ਆਪਾਂ ਚਾਲਾ ਮਾਰੀਏ।
1: ਦੋਹਰਾ ਮੇਲੋ ਆਇਓ ਟਿਕ ਜੋਉ, ਤਬ ਪੰਥ ਭਇਓ ਤਿਆਰ।
0: ਕਹਿੰਦੇ ਦੀਵਾਲੀ ਦਾ ਜੋੜ ਮੇਲਾ ਆ ਗਿਆ। ਜਦੋਂ ਦੀਵਾਲੀ ਦਾ ਜੋੜ ਮੇਲਾ ਆਇਆ ਤੋ ਖਾਲਸੇ ਨੇ ਤਿਆਰਾ ਕੀਤਾ ਵੀ ਦੀਵਾਲੀ ਦਾ ਜੋੜ ਮੇਲਾ ਇਸ ਵਾਰ ਖਾਲਸਾ ਬਹੁਤ ਸਾਲਾਂ ਬਾਅਦ ਸ੍ਰੀ ਅੰਮ੍ਰਿਤਸਰ ਸਾਹਿਬ ਮਨਾਵੇਗਾ। ਕਹਿੰਦੇ ਮਰਨ ਤੋਂ ਨਹੀਂ ਸੀ ਡਰਦੇ ਸਿੰਘ, ਮੌਤ ਦਾ ਖੌਫ ਤਾਂ ਹੈ ਹੀ ਨਹੀਂ। ਮੌਤ ਦਾ ਡਰ ਕੀ ਹੁੰਦਾ, ਸ਼ੇਰ ਹੁੰਦਾ ਨਾ, ਸ਼ੇਰ, ਸ਼ੇਰ ਨੂੰ ਸੁਪਨੇ ਵਿੱਚ ਵੀ ਕਦੇ ਡਰ ਨਹੀਂ ਵਿਆਪਦਾ, ਉਹਦੇ ਅਨੁਭਵ ਵਿੱਚ ਹੈ ਹੀ ਨਹੀਂ ਵੀ ਡਰ ਕੀ ਹੁੰਦਾ, ਸ਼ੇਰ ਦੇ ਅਨੁਭਵ ਵਿੱਚ ਡਰ ਨਹੀਂ ਹੁੰਦਾ। ਇਸੇ ਤਰ੍ਹਾਂ ਖਾਲਸੇ ਦੇ ਹਿਰਦੇ ਵਿੱਚ ਮੌਤ ਦਾ ਭੈ ਨਹੀਂ, ਉਹਨਾਂ ਨੂੰ ਭੈ ਕੀ ਹੁੰਦਾ ਵੀ ਮੌਤ ਦਾ ਡਰ ਕੀ ਹੁੰਦਾ, ਇਹ ਮਰ ਜੀਵੜੇ ਸਿੰਘਾਂ ਦੇ ਹਿਰਦਿਆਂ ਵਿੱਚ ਹੈ ਹੀ ਨਹੀਂ। ਕਹਿੰਦੇ ਮਰਨ ਤੋਂ ਨਹੀਂ ਸਿੰਘ ਡਰਦੇ।
1: ਖਬਰ ਮਲਵਈਨ ਜਬ ਸੁਣ ਪਾਈ,
0: ਇੱਧਰ ਮਲਵਈ ਜਿਹੜੇ ਸੀ ਮਾਲਵੇ ਦੇ ਇਲਾਕੇ ਦੇ, ਉਹਨਾਂ ਨੂੰ ਜਦੋਂ ਖਬਰ ਹੋਈ ਕਿ ਸਿੰਘ ਮਾਲਵੇ ਨੂੰ ਛੱਡ ਕੇ ਹੁਣ ਮਾਝੇ ਨੂੰ ਜਾਣ ਲੱਗੇ ਹਨ,
1: ਆਣ ਪੰਥ ਕੋ ਦਈ ਵਧਾਈ,
0: ਉਹਨਾਂ ਨੇ ਆ ਕੇ ਪੰਥ ਨੂੰ ਵਧਾਈਆਂ ਦਿੱਤੀਆਂ ਵੀ ਖਾਲਸਾ ਸਰਹੰਦ ਮਾਰ ਕੇ ਆਇਆ, ਤੇ ਖਾਲਸੇ ਨੂੰ ਆ ਕੇ ਵਧਾਈਆਂ ਦਿੱਤੀਆਂ। ਜਦੋਂ ਬਾਬਾ ਅੱਲਾ ਸਿੰਘ ਸੀ ਪਟਿਆਲਾ ਜਿਹਨੇ ਵਸਾਇਆ, ਠੀਕਰੀਵਾਲ ਤੋਂ ਜਿੰਨੇ ਮਲਵਈ ਸੀ, ਬਹੁਤ ਸਾਰੇ ਭਾਗ ਸਿੰਘ ਵਰਗੇ, ਉਹਨਾਂ ਨੇ ਆ ਕੇ ਖਾਲਸੇ ਪੰਥ ਨੂੰ ਵਧਾਈਆਂ ਦਿੱਤੀਆਂ।
1: ਜੁਦੇ ਜੁਦੇ ਦਏ ਸਭ ਹਨ ਘੋੜੇ,
0: ਔਰ ਉਹਨਾਂ ਮਲਵਈਆਂ ਨੇ ਖਾਲਸੇ ਨੂੰ ਨਜ਼ਰਾਨੇ ਦਿੱਤੇ, ਕਿਉਂਕਿ ਖਾਲਸੇ ਦੀ ਮਦਦ ਦੇ ਨਾਲ ਇਹ ਮਲਵਈ ਆਪਣਾ ਰਾਜ ਭਾਗ ਕਰਦੇ ਸੀ, ਰਾਜ ਮਲਦੇ ਸੀ। ਬਾਬੇ ਆਲਾ ਸਿੰਘ ਨੇ ਨਵਾਬ ਕਪੂਰ ਸਿੰਘ ਜੀ ਕੋਲੋਂ ਅੰਮ੍ਰਿਤ ਛਕਿਆ ਸੀ, ਖੰਡੇ ਬਾਟੇ ਦੀ ਪੋਹਲ ਛਕੀ ਸੀ, ਤੋ ਸਿੰਘ ਸਜੇ ਸੀ ਮਹਾਰਾਜ ਜੀ ਦੇ, ਨਵਾਬ ਕਪੂਰ ਸਿੰਘ ਜੀ ਕੋਲੋਂ ਅੰਮ੍ਰਿਤ ਛਕ ਕੇ। ਇਸ ਕਰਕੇ ਜਿੰਨੇ ਵੀ ਮਾਲਵੇ ਦੇ ਜਰਨੈਲ ਸੀ, ਸਰਦਾਰ ਸੀ ਸਿੱਖਾਂ ਦੇ, ਇਹਨਾਂ ਨੇ ਖਾਲਸੇ ਪੰਥ ਦੇ ਚਰਨਾਂ ਚ ਆ ਕੇ ਕਈਆਂ ਨੇ ਘੋੜੇ ਹਾਜ਼ਰ ਕੀਤੇ, ਕਈਆਂ ਨੇ

0: ਤੋਂ ਉੱਠਿਆ ਤੇ ਉੱਠ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਰਾਹ ਨੂੰ ਪੈ ਗਿਆ। ਫਿਰ ਸਿੰਘਾਂ ਨੂੰ ਕਹਿਣ ਲੱਗੇ, ਮਾਲਵੇ ਦੇ ਜਿੰਨੇ ਸਿੰਘ ਸੀ, ਕਹਿੰਦੇ ਖਾਲਸਾ ਜੀ ਤੁਸੀਂ ਅੰਮ੍ਰਿਤਸਰ ਸ਼ਹਿਰ ਚ ਮੇਲਾ ਲਾ ਕੇ ਤੇ ਵਾਪਸ ਸਾਡੇ ਕੋਲ ਆ ਜਾਇਓ,
1: ਤੁਰਕ ਪਾਵੇ ਜ਼ੋਰ,
0: ਕਿਉਂਕਿ ਤੁਰਕ ਸਾਡੇ ਤੇ ਜ਼ੋਰ ਪਾਉਣਗੇ, ਕਿਉਂਕਿ ਅਸੀਂ ਤੁਹਾਡੀ ਮਦਦ ਕਰਦੇ ਹਾਂ, ਤੁਰਕਾਂ ਦੇ ਖਿਲਾਫ ਲੜਦੇ ਹਾਂ ਤੁਹਾਡੇ ਨਾਲ ਰਲ ਕੇ, ਤੁਸੀਂ ਜਾਓਗੇ ਤੇ ਹੋ ਸਕਦਾ ਵੀ ਤੁਰਕ ਸਾਡੇ ਤੇ ਆ ਕੇ ਜ਼ੋਰ ਪਾਵਣ,
1: ਖਬਰ ਲਿਓ ਹਮ ਆਨ ਬਹੌਰ,
0: ਤੇ ਤੁਸੀਂ ਸਾਡੀ ਮੁੜ ਕੇ ਫਿਰ

0: ਕਪੂਰ ਸਿੰਘ ਜੀ ਨੇ ਕਹਿੰਦੇ ਭਾਈ ਸਿੰਘੋ ਜੇ ਲੋੜ ਪਈ ਤੇ ਸੁਨੇਹਾ ਭੇਜ ਦਿਓ, ਅਸੀਂ ਉਸੇ ਵੇਲੇ ਤੁਹਾਡੀ ਮਦਦ ਵਾਸਤੇ ਆ ਪਹੁੰਚਾਂਗੇ। ਚਿੱਠੀ ਭੇਜ ਦਿਓ ਸਾਡੇ ਕੋਲ, ਹਲਕਾਰਾ ਭੇਜ ਦਿਓ, ਜਦੋਂ ਲੋੜ ਪਵੇਗੀ ਅਸੀਂ ਹਾਜ਼ਰ ਹੋ ਜਾਵਾਂਗੇ। ਏਦਾਂ ਠੀਕਰੀ ਵਾਲ ਤੋਂ ਅਰਦਾਸਾ ਚਾਲੇ ਦਾ ਕੀਤਾ ਖਾਲਸੇ ਨੇ, ਕਿਉਂਕਿ ਇਹ ਮਰਿਆਦਾ ਹੈ ਵੀ ਜਦੋਂ ਸਿੰਘ ਨੇ ਚਾਲਾ ਪਾਉਣਾ ਉਦੋਂ ਅਰਦਾਸ ਕਰਨੀ ਹੈ। ਮਹਾਂਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਮਹਾਂਪੁਰਖ, ਜਿਨ੍ਹਾਂ ਨੇ ਮਹਾਨ ਪਰਉਪਕਾਰ ਕੀਤਾ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਲਿਖ ਕੇ ਦਸ ਪਾਤਸ਼ਾਹੀਆਂ ਦਾ ਇਤਿਹਾਸ, ਜਿਹੜਾ ਕੋਈ ਭਾਵਨਾ ਨਾਲ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਸੰਪੂਰਨ ਕਥਾ ਸੁਣ ਲੈਂਦਾ, ਉੱਥੇ ਹੀ ਬਚਨ ਆਏ ਮਹਾਂਕਵੀ ਜੀ ਮਹਾਂਪੁਰਖਾਂ ਨੇ ਲਿਖੇ ਹੈ ਕਿ ਉਹਨੂੰ ਪੂਰਨ ਤੌਰ ਤੇ ਗੁਰਸਿੱਖੀ ਦਾ ਦਾਨ ਪ੍ਰਾਪਤ ਹੋ ਜਾਂਦਾ। ਏਡਾ ਵੱਡਾ ਮਹਾਨ ਗ੍ਰੰਥ ਲਿਖਿਆ ਔਰ ਬੜੇ ਬੜੇ ਫਾਕੇ ਕੱਟ ਕੇ ਬੜੀ ਮਿਹਨਤ ਕਰਕੇ ਉਹ ਗ੍ਰੰਥ ਲਿਖਿਆ। ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਇੱਕ ਜਗ੍ਹਾ ਤੇ ਅਰਦਾਸਾਂ ਲਿਖੀਆਂ, 101 ਅਰਦਾਸਾਂ, ਵੀ ਕਿਹੜੇ ਵੇਲੇ ਅਰਦਾਸ ਕਰਨੀ ਸਿੱਖ ਨੇ, ਕਦੋਂ ਕਦੋਂ ਅਰਦਾਸ ਕਰਨੀ ਹੈ, ਬਾਲਕ ਦੇ ਜਨਮ ਸਮੇਂ, ਜਨਮ ਤੋਂ ਵੀ ਪਹਿਲਾਂ, ਗ੍ਰਿਸਤੀ ਹੋਣ ਤੋਂ ਪਹਿਲਾਂ, ਗ੍ਰਿਸਤੀ ਹੋਣ ਦੀ ਅਰਦਾਸ, ਮਹਾਰਾਜ ਜੀ ਸਾਡੀ ਜੋੜੀ ਜਿਹੜੀ ਬਣਾਉਣੀ, ਮਾਂ ਪਿਓ ਅਰਦਾਸ ਕਰੇ ਕਿ ਸਾਡੇ ਬੱਚਿਆਂ ਦੀ ਜਿਹੜੀ ਜੋੜੀ ਬਣਾਉਣੀ ਮਹਾਰਾਜ ਉਹਨਾਂ ਦੇ ਭਲੇ ਸੰਯੋਗ ਜੋੜਨੇ। ਗ੍ਰਿਸਤ ਆਸ਼ਰਮ 'ਚ ਪ੍ਰਵੇਸ਼ ਕਰਨ ਵੇਲੇ ਸਿੱਖ ਨੇ ਅਰਦਾਸ ਕਰਨੀ ਕਿ ਗਰੀਬ ਨਿਵਾਜ ਅਕਾਲ ਪੁਰਖ ਜੀ ਸ਼ੁਭ ਸੰਤਾਨ ਦੀ ਪ੍ਰਾਪਤੀ ਹੋਵੇ, ਫਿਰ ਬੱਚੇ ਦਾ ਜਨਮ ਹੋਵੇ ਉਦੋਂ ਅਰਦਾਸ ਕਰਨੀ ਸ਼ੁਕਰਾਨੇ ਦੀ, ਜਦੋਂ ਉਹਦਾ ਨਾਮਕਰਨ ਕਰਨਾ ਫਿਰ ਅਰਦਾਸ ਕਰਨੀ, ਫਸਲ ਬੀਜਣੀ ਫਸਲ ਬੀਜਣ ਤੋਂ ਪਹਿਲਾਂ ਅਰਦਾਸ ਕਰਨੀ, ਫਸਲ ਦੀ ਕਟਾਈ ਕਰਨੀ ਉਦੋਂ ਅਰਦਾਸ ਕਰਨੀ, ਇੱਦਾਂ 101 ਅਰਦਾਸਾਂ ਲਿਖੀਆਂ ਉਹਨਾਂ ਨੇ ਵੀ ਕਿਹੜੇ ਕਿਹੜੇ ਵੇਲੇ ਅਰਦਾਸ ਕਰਨੀ ਹੈ। ਉਹਨਾਂ 101 ਅਰਦਾਸਾਂ ਵਿੱਚ ਇੱਕ ਅਰਦਾਸ ਇਹ ਵੀ ਲਿਖੀ ਹੈ ਵੀ ਜਦੋਂ ਸਿੱਖ ਨੇ ਕਿਤੇ ਇੱਕ ਜਗ੍ਹਾ ਤੋਂ ਦੂਜੇ ਥਾਂ ਚਾਲਾ ਪਾਉਣਾ ਉਦੋਂ ਅਰਦਾਸ ਕਰਕੇ ਚਾਲਾ ਪਾਉਣਾ। ਪੁਰਾਣੇ ਸਿੰਘ ਬੋਲਾ ਬੋਲਦੇ ਸੀ, ਚੜ੍ਹਦਾ ਹੋਇਆ ਬੋਲਿਆ, ਪੈਜ ਰੱਖਣੀ ਆਪਣੇ ਨਾਮ ਦੀ, ਲੱਖ 84 ਮੇਦਨੀ ਨਾਉ ਤੇਰਾ ਧਿਆਮ ਦੀ, ਇਹ ਕਹਿ ਕੇ ਸਿੰਘ ਚਾਲਾ ਮਾਰਿਆ ਕਰਦੇ ਤੇ ਅਰਦਾਸ ਕਰਕੇ ਮਹਾਰਾਜ ਜੀ ਚਾਲਾ ਪਾਉਣ ਲੱਗਿਆਂ ਰਾਹ ਪੈਂਡੇ ਬਾਅਦ ਘਾਟ ਸਹਾਈ ਹੋਇਓ ਅੰਗ ਸੰਗ ਹੋ ਕੇ ਵਰਤਿਓ। ਜਦੋਂ ਸਿੰਘਾਂ ਨੇ ਇੱਥੇ ਖਾਲਸੇ ਪੰਥ ਦੀ ਮਰਿਆਦਾ ਹੈ, ਪੰਥ ਦੀ ਮਰਿਆਦਾ ਜਦੋਂ ਤੱਕ ਪੰਥ ਵਿੱਚ ਰਹੀਏ ਨਾ ਉਦੋਂ ਤੱਕ ਸਿੱਖਣ ਨੂੰ ਪ੍ਰਾਪਤ ਨਹੀਂ ਹੁੰਦੀ, ਪੰਥ ਵਿੱਚ ਰਹਿ ਕੇ ਪੰਥ ਦੀ ਮਰਿਆਦਾ ਸਿੱਖਣ ਨੂੰ ਪ੍ਰਾਪਤ ਹੁੰਦੀ, ਜਦੋਂ ਪੰਥ ਵਿੱਚ ਵਿਚਰੀਏ, ਸਿੰਘਾਂ ਵਿੱਚ ਵਿਚਰੀਏ, ਬੈਠੀਏ ਉੱਠੀਏ, ਮਹਾਂਪੁਰਖਾਂ ਦੀ ਸੰਗਤ ਕਰੀਏ ਤੇ ਮਰਿਆਦਾ ਦਾ ਬੋਧ ਹੁੰਦਾ। ਤੋ ਸਮੁੱਚੇ ਪੰਥ ਨੇ ਅਰਦਾਸਾ ਕੀਤਾ, ਨਵਾਬ ਕਪੂਰ ਸਿੰਘ ਜੀ ਜਥੇਦਾਰ ਸਨ ਸਮੁੱਚੇ ਪੰਥ ਦੇ, ਉਹਨਾਂ ਚਾਲੇ ਦਾ ਅਰਦਾਸਾ ਕੀਤਾ ਔਰ ਠੀਕਰੀ ਵਾਲ ਤੋਂ ਚਾਲਾ ਮਾਰਿਆ
1: ਸਤਿਗੁਰ ਆਪ,
0: ਔਰ ਅਰਦਾਸ ਕੀਤੀ ਕਿ ਖਾਲਸਾ ਪੰਥ ਮਹਾਰਾਜ ਕਲਗੀਧਰ ਜੀ ਤੁਹਾਡੇ ਤਾਬਿਆਂ ਹੈ, ਪੰਥ ਦੇ ਕਾਰਜ ਸਤਿਗੁਰੂ ਜੀ ਆਪ ਕਰਨਗੇ। ਏਦਾਂ ਖਾਲਸੇ ਨੇ ਚਾਲਾ ਮਾਰਿਆ ਤੇ ਪਹਿਲਾਂ ਸਤਲੁਜ ਦਰਿਆ ਟੱਪਿਆ, ਫਿਰ ਬਿਆਸ ਦਰਿਆ ਟੱਪਿਆ,
1: ਸ੍ਰੀ ਅੰਮ੍ਰਿਤਸਰ ਪਹੁੰਚੇ
0: ਆਏ ਔਰ ਚੱਲ ਕੇ ਸਮੁੱਚਾ ਖਾਲਸਾ ਪੰਥ ਜਗਤ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਿਆ ਹੈ। ਜਦੋਂ ਹੁਣ ਬੜੇ ਸਾਲਾਂ ਬਾਅਦ ਸਿੰਘ ਆਏ, ਕਿਉਂਕਿ ਜੰਗਲਾਂ ਦੀਆਂ ਚੱਲਾਂ ਚ ਸੀ ਸਿੰਘ, ਇਹਨਾਂ ਮਲੇਛਾਂ ਨੇ ਕੀ ਕੀਤਾ ਕਿ ਅੰਮ੍ਰਿਤਸਰ ਸਰੋਵਰ ਜਿਹੜਾ ਸੀ ਉਹ ਵਿਗਾੜ ਦਿੱਤਾ, ਉਹਦੇ ਵਿੱਚ ਮਿੱਟੀ ਘੱਟਾ ਗੰਦ ਆਦਿਕ ਪਾ ਕੇ ਤੇ ਸਾਰਾ ਸਰੋਵਰ ਪੂਰ ਦਿੱਤਾ ਸੀ। ਸਾਰੇ ਸਰੋਵਰ ਦੀ ਮਲੇਛਾਂ ਨੇ ਬੇਅਦਬੀ ਕੀਤੀ ਹੋਈ ਸੀ, ਜਿਹੜੇ ਸਿੰਘਾਂ ਨੇ ਬੂੰਗੇ ਬਣਾਏ ਹੋਏ ਸੀ ਉੱਥੇ, ਅਕਾਲ ਤਖ਼ਤ ਸਾਹਿਬ ਦੇ ਨੇੜੇ ਤੇੜੇ ਬਹੁਤ ਬੂੰਗੇ ਸੀ ਖਾਲਸੇ ਦੇ, ਹੁਣ ਤੱਕ ਰਹੇ ਹੈ, ਉਦੋਂ ਵੀ ਬਣਾਉਂਦੇ ਸਿੰਘ ਬੂੰਗੇ,

0: ਸਰੋਵਰ ਦੀ ਕਿ ਵਿੱਚ ਜਾਨਵਰਾਂ ਦੇ ਹੱਡ, ਘੋੜਿਆਂ ਦੀ ਲਿੱਤ ਤੇ ਬਹੁਤ ਸਾਰੀ ਮਿੱਟੀ ਗੰਦਗੀ ਆਦਿਕ ਪਾ ਕੇ ਤੇ ਉੱਤੇ ਹਲ ਵਾਹ ਕੇ ਤੇ ਫਸਲ ਬੀਜਤੀ। ਕਿਉਂਕਿ ਦੁਸ਼ਮਣ ਨੂੰ ਹਮੇਸ਼ਾ ਸ੍ਰੀ ਅੰਮ੍ਰਿਤਸਰ ਸਰੋਵਰ ਰੜਕਦਾ ਰਿਹਾ। ਨਾਦਰ ਨੇ ਪੁੱਛਿਆ ਸੀ, ਉਹਨੇ ਪੁੱਛਿਆ ਅੱਗੇ ਕਥਾ ਆਵੇਗੀ ਇਸੇ ਗ੍ਰੰਥ ਦੀ ਪਾਵਨ ਲੜੀਵਾਰ ਕਥਾ ਵਿੱਚ, ਉਹਨੇ ਪੁੱਛਿਆ ਵੀ ਇਹ ਸਿੰਘ ਕਿਹੋ ਜਿਹੇ ਹੁੰਦੇ ਆ, ਇਹ ਕੀ ਕਰਦੇ ਆ, ਮੇਰਾ ਰਾਹ ਰੋਕਦੇ ਆ, ਮੈਂ ਹਿੰਦੁਸਤਾਨ ਲੁੱਟਦਾ ਏ ਮੈਨੂੰ ਲੁੱਟਦੇ ਆ। ਤਾਂ ਉਹਨਾਂ ਨੇ ਦੱਸਿਆ ਵੀ ਇਹ ਘੋੜਿਆਂ ਤੇ ਖੜੇ ਖੜੇ ਖਾ ਲੈਂਦੇ ਆ, ਘੋੜਿਆਂ ਦੀਆਂ ਕਾਠੀਆਂ ਤੇ ਤੁਰਦੇ ਤੁਰਦੇ ਸੌਂ ਲੈਂਦੇ ਆ, ਜੇਠ ਦੇ ਮਹੀਨੇ ਦੇ ਵਿੱਚ ਤਪਦੀ ਗਰਮੀ ਚ ਸਾਰਾ ਸਾਰਾ ਦਿਨ ਦੋ ਦੋ ਦਿਨ ਪਾਣੀ ਨਾ ਪੀਵਣ ਤਾਂ ਵੀ ਜੀਵਦੇ ਰਹਿੰਦੇ ਆ। ਉਹ ਕਹਿੰਦਾ ਇਹਨਾਂ ਵਿੱਚ ਇੰਨੀ ਤਾਕਤ ਕਿੱਥੋਂ ਆਉਂਦੀ ਹੈ? ਉਹਨੇ ਕਿਹਾ ਵੀ ਮੁਰਸ਼ਦ ਇਨਕਾ ਵਲੀ ਭਯੋ ਹੈ। ਮੁਰਸ਼ਦ, ਮੁਰਸ਼ਦ ਕਹਿੰਦੇ ਨੇ ਗੁਰੂ ਨੂੰ, ਮੁਸਲਮਾਨ ਗੁਰੂ ਨੂੰ ਮੁਰਸ਼ਦ ਕਹਿੰਦੇ ਆ। ਉਹ ਕਹਿੰਦਾ ਮੁਰਸ਼ਦ ਇਨਕਾ ਵਲੀ ਭਯੋ ਹੈ, ਇਨਕੋ ਆਬੇ ਹਯਾਤ ਦਯੋ ਹੈ। ਕਹਿੰਦਾ ਇਹਨਾਂ ਦਾ ਮੁਰਸ਼ਦ ਗੁਰੂ ਬੜਾ ਬਲੀ ਹੋਇਆ, ਉਹਨੇ ਇਹਨਾਂ ਨੂੰ ਆਬੇ ਹਯਾਤ ਅੰਮ੍ਰਿਤ ਸਰੋਵਰ ਦਿੱਤਾ। ਇਹ ਮੁਰਦੇ ਵੀ ਜਾ ਕੇ ਜਦੋਂ ਅੰਮ੍ਰਿਤ ਸਰੋਵਰ ਚੋਂ ਅੰਮ੍ਰਿਤ ਪੀਂਦੇ ਆ ਤੇ ਜਿਉਂਦੇ ਹੋ ਕੇ ਫਿਰ ਲੜਨ ਲੱਗ ਪੈਂਦੇ। ਕਹਿੰਦੇ ਫਿਰ ਉਹ ਸਰੋਵਰ ਹੀ ਖਤਮ ਕਰੋ ਜਿੱਥੋਂ ਇਹਨਾਂ ਨੂੰ ਜੀਵਨ ਮਿਲਦਾ, ਜਿੱਥੋਂ ਇਹਨਾਂ ਨੂੰ ਜ਼ਿੰਦਗੀ ਮਿਲਦੀ ਹੈ। ਤੋ ਇਹ ਪਾਵਨ ਦਰਬਾਰ ਦੁਸ਼ਮਣਾਂ ਦੀ ਅੱਖ ਵਿੱਚ ਮੁੱਢ ਤੋਂ ਹੀ ਰੜਕਦਾ ਰਿਹਾ। ਇਹਨਾਂ ਮਲੇਛਾਂ ਨੇ ਕੀ ਕੀਤਾ ਸੀ ਕਿ ਜਦੋਂ ਸਿੰਘ ਜੰਗਲਾਂ ਵਿੱਚ ਸੀ, ਔਖਾ ਸਮਾਂ ਸੀ ਖਾਲਸੇ ਤੇ, ਇਹਨਾਂ ਨੇ ਪਿੱਛੋਂ ਅੰਮ੍ਰਿਤਸਰ ਸਰੋਵਰ ਪੂਰ ਦਿੱਤਾ। ਇੱਥੋਂ ਤੱਕ ਵੀ ਮੁਰਦੇ ਜਾਨਵਰਾਂ ਦੇ ਹੱਡ ਲਿੱਦ ਮਿੱਟੀ ਨਾਲ ਪੂਰ ਕੇ ਉੱਤੇ ਹਲ ਵਾਹ ਕੇ ਖੇਤੀ ਬੀਜ ਦਿੱਤੀ। ਜਦੋਂ ਸਿੰਘ ਹੁਣ ਗਏ, ਨਵਾਬ ਕਪੂਰ ਸਿੰਘ ਜੀ ਦੀ ਅਗਵਾਈ ਵਿੱਚ ਬਹੁਤ ਸਾਰੀ ਫੌਜ ਉੱਥੇ ਹਾਜ਼ਰ ਹੋਈ, ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਜੀ ਵਰਗੇ ਜਰਨੈਲ ਹਾਜ਼ਰ ਹੋਏ, ਤੋ ਮਨ ਰੋਇਆ ਵੀ ਸਿੰਘਾਂ ਦਾ। ਪਰ ਖਾਲਸੇ ਨੇ ਅੰਮ੍ਰਿਤਸਰ ਸਰੋਵਰ ਵਿੱਚ ਜਿੰਨਾ ਗੰਦ ਮੰਦ ਪਾਇਆ ਸੀ ਮਿੱਟੀ ਆਦਿ, ਉਹ ਕੱਢ ਕੇ ਬਾਹਰ ਸੁੱਟ ਕੇ ਸਰੋਵਰ ਦੀ ਸੇਵਾ ਆਰੰਭ ਕੀਤੀ। ਜਿੰਨੀ ਗਾਰ ਸੀ ਸਰੋਵਰ ਚੋਂ ਬਾਹਰ ਕੱਢੀ।
1: ਖੱਡ ਖੁੱਡਲ ਤੇ ਖਾਲਸਾ ਜੀ ਅੰਮ੍ਰਿਤਸਰ ਮੇਲੋ ਤੋ ਜ਼ਰੂਰ ਲਾਇਣਾ।
0: ਹੁਕਮਨਾਮੇ ਜਾਰੀ ਹੋ ਗਏ। ਨਵਾਬ ਕਪੂਰ ਸਿੰਘ ਜਦੋਂ ਅੰਮ੍ਰਿਤਸਰ ਸਾਹਿਬ ਆਏ ਨਾ, ਉਹਨਾਂ ਨੇ ਹੁਕਮਨਾਮੇ ਭੇਜੇ ਕਿ ਖਾਲਸਾ ਜੀ ਨਿਕਲ ਖੱਡ ਖੁੱਡਣ ਤੇ ਖਾਲਸਾ ਜੀ ਅੰਮ੍ਰਿਤਸਰ ਮੇਲੋ ਤੋ ਜ਼ਰੂਰ ਲਾਇਣਾ। ਕਹਿੰਦੇ ਖਾਲਸਾ ਜੀ ਖੱਡਾਂ ਚੋਂ ਖੁੱਡਾਂ ਚੋਂ ਜਿੱਥੇ ਜਿੱਥੇ ਵੀ ਹੋ, ਜਿੱਥੇ ਹੁਕਮਨਾਮੇ ਪਹੁੰਚਣ, ਖਾਲਸਾ ਖੱਡਾਂ ਖੁੱਡਾਂ ਚੋਂ ਨਿਕਲ ਕੇ ਆਵੇ ਤੇ ਇਸ ਵਾਰ ਦੀਵਾਲੀ ਦਾ ਜੋੜ ਮੇਲਾ ਖਾਲਸੇ ਨੇ ਅੰਮ੍ਰਿਤਸਰ ਸਾਹਿਬ ਮਨਾਉਣਾ, ਲਾਹੌਰ ਦੀ ਧਰਤੀ ਦੀ ਹਿੱਕ ਤੇ ਦੀਵਾ ਬਾਲਣਾ ਖਾਲਸੇ ਨੇ, ਆਵਣ ਜਿਹੜੇ ਚੜ੍ਹ ਕੇ ਫਿਰ ਡਟ ਕੇ ਮੁਕਾਬਲਾ ਕਰਾਂਗੇ। ਕਹਿੰਦੇ ਇਸ ਵਾਰ ਸ੍ਰੀ ਅੰਮ੍ਰਿਤਸਰ ਸਾਹਿਬ

ਤੇ ਆ ਦੁਸ਼ਮਣਾਂ ਨੇ ਖਾਲਸੇ ਦੇ, ਉਹ ਬੂੰਗੇ ਫਿਰ ਦੁਬਾਰਾ ਚਿਣੀਏ, ਉਹ ਬੂੰਗੇ ਦੁਬਾਰਾ ਬਣਾਈਏ ਔਰ ਅੰਮ੍ਰਿਤਸਰ ਸਰੋਵਰ ਦੇ ਵਿੱਚ ਜਲ ਭਰ ਕੇ ਇਸ ਪਾਵਨ ਸਰੋਵਰ 'ਚ ਚੁੱਭੇ ਲਾਈਏ ਤੇ ਧੰਨ ਗੁਰੂ ਰਾਮਦਾਸ ਸਾਹਿਬ ਨੂੰ ਰਾਧੀਏ ਤੇ ਰਸਨਾ ਤੋਂ ਗੱਜ ਗੱਜ ਕੇ ਪੜੀਏ ਧੰਨ।

ਖਾਲਸਾ ਜੀ, ਅੰਮ੍ਰਿਤਸਰ ਸਰੋਵਰ ਦੇ ਦਰਸ਼ਨ ਕਰੀਏ, ਸੇਵਾ ਕਰੀਏ। ਮਹਾਰਾਜ ਜੀ ਦੇ ਬੂੰਗੇ ਢਾ ਦਿੱਤੇ ਆ ਸਿੰਘਾਂ ਦੇ, ਉਹ ਦੁਬਾਰਾ ਚੜ੍ਹੀਏ। ਔਰ ਜੋੜ ਮੇਲਾ ਇਸ ਵਾਰ ਦੀਵਾਲੀ ਦਾ ਉਹ ਖਾਲਸੇ ਪੰਥ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਮਨਾਉਣ। ਇਹ ਕਈ ਵਾਰੀ ਹੋਇਆ ਕਿ ਕਈ ਵਾਰ ਕਈ ਕਈ ਸਾਲ ਸਿੰਘਾਂ ਨੂੰ ਜੋੜ ਮੇਲੇ ਨਹੀਂ ਸੀ ਮਨਾਏ ਜਾ ਸਕੇ। ਇਸੇ ਕਰਕੇ ਤੇ ਅਰਦਾਸਾਂ ਕਰਦੇ ਆ ਨਾ, ਜਦੋਂ ਸਿੰਘ ਅਰਦਾਸ ਕਰਦੇ ਉਹ ਜੋੜ ਮੇਲਿਆਂ ਦੀ ਵੀ ਮਹਾਰਾਜ ਜੀ ਦੇ ਚਰਨਾਂ ਚੋਂ ਮੰਗਦੇ ਤੇ ਕਹਿੰਦੇ ਸਮੂਹ ਜੋੜ ਮੇਲਿਆਂ, ਸਮੂਹ ਜੋੜ ਮੇਲਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਸ੍ਰੀ ਵਾਹਿਗੁਰੂ। ਉਹ ਜੋੜ ਮੇਲਿਆਂ ਦੇ ਵੀ ਅਰਦਾਸੇ ਤੜਫਦੇ ਸੀ ਸਿੰਘ ਜੰਗਲਾਂ, ਜਦੋਂ ਕੋਈ ਦੀਵਾਲੀ ਦਾ ਪੁਰਬ ਆਉਣਾ ਕਿ ਕਦੋਂ ਸਾਡੇ ਤੇ ਉਹ ਦਿਨ ਆਉਣਗੇ ਜਦੋਂ ਅਸੀਂ ਜੋੜ ਮੇਲੇ ਆਪਣੇ ਸਾਹਿਬਾਂ ਦੇ ਦਰਬਾਰ ਚ ਮਨਾਵਾਂਗੇ। ਹੁਣ ਤਾਂ ਕੋਈ ਜੋੜ ਮੇਲੇ ਮਨਾਵੇ ਤੇ ਬਾਜਾਂ ਵੀ ਮਾਰੋ ਤੇ ਆਉਣ ਵੇਲੇ ਵੀ ਆਲਸ ਕਰੀ ਜਾਂਦੇ ਵੀ ਕੋਈ ਨੀ ਘਰ ਬਹਿ ਕੇ ਟੀਵੀ ਤੇ ਹੀ ਵੇਖ ਲਾਂਗੇ, ਵੀ ਟੀਵੀ ਤੇ ਆਉਣਾ ਲਾਈਵ ਤੇ ਉੱਥੇ ਹੀ ਦਰਸ਼ਨ ਕਰ ਲਾਂਗੇ। ਖਾਲਸਾ ਜੀ, ਜਿੰਨੇ ਗੁਰੂ ਘਰਾਂ ਚ ਜਦੋਂ ਵੀ ਜੋੜ ਮੇਲੇ ਹੋਣ, ਕਿਸੇ ਸੰਬੰਧ ਚ ਹੋਣ, ਸੰਗਤ ਨੂੰ ਵੱਧ ਚੜ੍ਹ ਕੇ ਗੁਰੂ ਦਰਬਾਰਾਂ ਦੀ ਹਾਜ਼ਰੀ ਭਰਨੀ ਚਾਹੀਏ। ਇਹਨਾਂ ਜੋੜ ਮੇਲਿਆਂ ਵਾਸਤੇ ਖਾਲਸੇ ਨੇ ਅਰਦਾਸੇ ਕੀਤੇ ਹੈ, ਤਾਂ ਅੱਜ ਅਸੀਂ ਇਹ ਜੋੜ ਮੇਲੇ ਮਨਾ ਰਹੇ ਹਾਂ ਖੁਸ਼ੀਆਂ ਨਾਲ। ਸਿੰਘਾਂ ਨੇ ਸਾਰੇ ਖਾਲਸੇ ਨੂੰ ਹੁਕਮਨਾਮੇ ਭੇਜ ਦਿੱਤੇ ਹੈ ਤੇ ਨਾਏ ਕਹਿ ਚਨਾਏ ਬੂੰਗੇ ਬੈਠੇ ਤੇ ਅਕਾਲ ਬੂੰਗੇ ਬੈਠੇ ਮਤੇ ਸਭ ਮਤਾਇਣਾ। ਕਹਿੰਦੇ ਅਕਾਲ ਤਖ਼ਤ ਸਾਹਿਬ ਤੇ ਖਾਲਸੇ ਨੇ ਗੁਰਮਤੇ ਵੀ ਕਰਨੇ, ਆਉਣ ਵਾਲੇ ਸਮੇਂ ਦੀ ਪਲੈਨਿੰਗ ਕਰਨੀ ਹੈ ਖਾਲਸੇ ਨੇ, ਕੀ ਕਰਨਾ, ਕਿੱਧਰ ਹੱਲਾ ਬੋਲਣਾ, ਕਿਸ ਤਰ੍ਹਾਂ ਦੀਆਂ ਵਿਉਂਤਬੰਦੀਆਂ ਨੇ। ਉਹ ਖਾਲਸਾ ਇਕੱਤਰ ਹੋਵੇਗਾ ਤੇ ਬੈਠ ਕੇ ਮਤੇ ਪਕਾਏ ਜਾਣਗੇ। ਕਿਸੇ ਦੁਸ਼ਟ ਨੂੰ ਕਹਿੰਦੇ ਮਤਾ ਇਹ ਪਕਾਉਣਾ ਕਿ ਕੋਈ ਵੱਡੀ ਮੱਲ ਮਾਰੇ ਹੁਣ ਖਾਲਸਾ, ਮਤਾ ਇਹ ਬਤਾਉਣਾ ਕਿ ਕੋਈ ਵੱਡੀ ਮੱਲ, ਕੋਈ ਦੁਸ਼ਟ ਵੱਡਾ ਸੋਧਾ ਲਾਉਣਾ ਕਿਸੇ ਚੰਗੇ ਦੁਸ਼ਟ ਨੂੰ, ਮਲੇਸ਼ ਨੂੰ, ਕਹਿੰਦੇ ਉਹਨੂੰ ਸੋਧਾ ਲਾ ਕੇ ਉਹਨੂੰ ਲੁੱਟ ਕੇ ਲਿਆਉਣਾ ਹੈ। ਫਿਰ ਆਪੋ ਆਪਣੇ ਬੂੰਗਿਆਂ ਵਿੱਚ ਬਹਿ ਕੇ ਆਨੰਦ ਨਾਲ ਖੂਬ ਨਾਲ ਜੋੜ ਮੇਲੇ ਮਨਾਉਣੇ, ਲੰਗਰ ਲਾਉਣੇ ਤੇ ਛਕਣੇ ਹਨ। ਕਹਿੰਦੇ ਜਦੋਂ ਤੁਰਕ ਬਹੁਤੇ ਆਉਂਦੇ ਆ ਨਾ, ਫਿਰ ਸਿੰਘ ਭੱਜ ਜਾਂਦੇ ਜੰਗਲਾਂ ਚ, ਜਦੋਂ ਖਾਲਸੇ ਦਾ ਜ਼ੋਰ ਪੈਂਦਾ ਫਿਰ ਖਾਲਸਾ ਆ ਗੱਜਦਾ। ਇਹ ਕਈ ਵਾਰੀ ਹੋਇਆ, ਤਕਰੀਬਨ ਇਹ ਜਿਹੜਾ ਸਿਲਸਿਲਾ ਹੈ ਨਾ, ਇਹ ਤਕਰੀਬਨ 100 ਸਾਲ ਦੇ ਨੇੜੇ ਚੱਲਦਾ ਰਿਹਾ ਖਾਲਸੇ ਪੰਥ ਦਾ। ਜਦੋਂ ਕਿਤੇ ਲੋੜ ਪੈਂਦੀ ਖਾਲਸੇ ਨੂੰ, ਫਿਰ ਖਾਲਸੇ ਨੇ ਗੱਜ ਜਾਣਾ। ਜਦੋਂ ਤੁਰਕਾਂ ਦਾ ਜ਼ੋਰ ਪੈਣਾ, ਉਹਨਾਂ ਨੇ ਆ ਕੇ ਖਾਲਸੇ ਨੂੰ ਭਾਗੜਦੰਗ ਕਰ ਦੇਣਾ ਤੇ ਸਿੰਘਾਂ ਨੇ ਹਰਨ ਪਰਨ ਹੋ ਜਾਣਾ। ਏਦਾਂ ਜਦੋਂ ਖਾਲਸੇ ਦਾ ਜ਼ੋਰ ਪੈਣਾ, ਉਦੋਂ ਖਾਲਸੇ ਨੇ ਜ਼ੋਰ ਪਾ ਲੈਣਾ। ਖਾਲਸਾ ਕਹਿੰਦਾ, ਖਾਲਸਾ ਜੀ ਏਦਾਂ ਹੀ ਸਾਡਾ ਵਾਧਾ ਹੋਣਾ। ਏਦਾਂ ਨੀ ਵੀ ਕਦੇ ਆਪਾਂ ਜੇ ਕਹੀਏ ਵੀ ਪੱਕੇ ਤੌਰ ਤੇ ਇੱਥੇ ਡੇਰਾ ਕਰਾਂਗੇ ਤੇ ਵਧਾਂਗੇ, ਕਹਿੰਦੇ ਫਿਰ ਨੁਕਸਾਨ ਵੀ ਹੋਣਾ। ਤੇ ਗੁਰੂ ਸਾਹਿਬ ਨੂੰ ਇਹ ਪਾਉਂਦਾ ਕਿ ਖਾਲਸਾ ਕਦੇ ਹਰਨ ਭਰਨ ਹੋ ਜਾਏ ਜਦੋਂ ਦੁਸ਼ਮਣ ਦਾ ਜ਼ੋਰ ਪਵੇ, ਜਦੋਂ ਦੁਸ਼ਮਣ ਕਮਜ਼ੋਰ ਹੋਵੇ ਉਦੋਂ ਖਾਲਸਾ। ਨਾਦਰ ਤੇ ਅਬਦਾਲੀ ਨੇ ਜਿੱਥੇ ਖਾਲਸੇ ਦਾ ਨੁਕਸਾਨ ਕੀਤਾ ਨਾ, ਉੱਥੇ ਨਾਦਰ ਤੇ ਅਬਦਾਲੀ ਕਰਕੇ ਖਾਲਸੇ ਦਾ ਫਾਇਦਾ ਵੀ ਹੋਇਆ। ਉਹ ਆਉਂਦੇ ਤੇ ਹਿੰਦੁਸਤਾਨੀਆਂ ਨੂੰ ਭਾਜੜਾਂ ਪੈ ਜਾਂਦੀਆਂ, ਨਵਾਬਾਂ ਨੂੰ, ਬਾਦਸ਼ਾਹ ਨੂੰ, ਦਿੱਲੀ ਵਾਲੇ ਨੂੰ, ਉੱਧਰ ਮਰੱਟਿਆਂ ਨੂੰ, ਤੇ ਖਾਲਸੇ ਦਾ ਦਾ ਲੱਗ ਜਾਣਾ। ਖਾਲਸੇ ਨੇ ਫਿਰ ਜਾ ਕੇ ਆਪਣਾ ਵੀ ਸ਼ੇਰ ਪੰਜਾ ਮਾਰ ਆਉਣਾ, ਵਿੱਚ ਜਾ ਕੇ ਹੱਲਾ ਕਰਾਉਣਾ। ਤੋ ਇਸ ਤਰ੍ਹਾਂ ਖਾਲਸੇ ਨੂੰ ਫਾਇਦਾ, ਕਦੋਂ ਫਾਇਦਾ ਲੈਣਾ ਇਹ ਖਾਲਸੇ ਨੂੰ ਪਤਾ ਸੀ, ਕਦੋਂ ਹਮਲਾ ਕਰਨਾ ਇਹ ਖਾਲਸੇ ਨੂੰ ਪਤਾ ਸੀ, ਕਦੋਂ ਜੰਗਲਾਂ 'ਚ ਜਾਣਾ ਇਹ ਵੀ ਖਾਲਸੇ ਨੂੰ ਪਤਾ ਸੀ। ਕਹਿੰਦੇ ਏਦਾਂ ਹੀ ਖਾਲਸੇ ਨੇ ਵਧਣਾ ਹੈ। ਕਹਿੰਦੇ ਖਾਲਸੇ ਨੇ ਦੀਪਮਾਲਾ ਦਾ ਜੋੜ ਮੇਲਾ ਇਸ ਵਾਰ ਸ੍ਰੀ ਅੰਮ੍ਰਿਤਸਰ ਸਾਹਿਬ ਮਨਾਇਆ। ਸਰੋਵਰ ਬੜੀ ਸੋਹਣੀ ਸੇਵਾ ਹੋ ਗਈ, ਮਹਾਰਾਜ ਜੀ ਦੇ ਦਰਬਾਰਾਂ 'ਚ ਪ੍ਰਕਾਸ਼ ਹੋਏ, ਸੱਜੇ ਖੱਬੇ ਜਿੱਧਰ ਜਾਣ ਸੋਹਣੇ ਦਰਬਾਰ ਮਹਾਰਾਜ ਜੀ ਦੇ ਬੂੰਗੇ ਹੋਰ ਬਣ ਗਏ। ਜਿਹੜਾ ਗੰਦ ਪਾਇਆ ਹੋਇਆ ਸੀ ਮਲੇਛਾਂ ਨੇ, ਖਾਲਸੇ ਨੇ ਸੇਵਾ ਕਰਕੇ ਸਾਰੀ ਸਾਫ਼ ਸਫਾਈ ਕਰ ਦਿੱਤੀ। ਔਰ ਬੜੇ ਚੜ੍ਹਦੀ ਕਲਾ ਵਿੱਚ ਦੀਵਾਲੀ ਦੇ ਜੋੜ ਮੇਲੇ ਖਾਲਸੇ ਨੇ ਬਹੁਤ ਸਾਲਾਂ ਬਾਅਦ ਮਨਾਏ। ਜਦੋਂ ਸਿੰਘ ਵਾਹਵਾ ਕੁਝ ਦਿਨ ਰਹਿ ਗਏ ਨਾ ਇੱਥੇ, ਉੱਧਰ ਲਾਹੌਰ ਵਾਲਿਆਂ ਨੂੰ ਭਾਜੜ ਪੈਣੀ ਸ਼ੁਰੂ ਹੋ ਗਈ ਵੀ ਸਿੰਘ ਸਾਡੇ ਲਾਗੇ ਆ ਕੇ ਬੈਠੇ ਆ, ਕਿਤੇ ਲਾਹੌਰ ਤੇ ਨਾ ਹਮਲਾ ਕਰ ਦੇਣ, ਵੀ ਉਹ ਸਾਡੇ ਤੇ ਆਵਣ। ਉਹਨੇ ਪਹਿਲਾਂ ਸਾਰੀ ਫੌਜ ਇਕੱਠੀ ਕਰ ਲਈ ਲਾਹੌਰ ਦੇ ਸੂਬੇਦਾਰ ਨੇ, ਔਰ ਬੜੀ ਵੱਡੀ ਗਿਣਤੀ 'ਚ ਫੌਜ ਇਕੱਠੀ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਤੋਰਤੀ। ਸਿੰਘਾਂ ਕੋਲ ਖਬਰ ਆ ਗਈ
ਵੀ ਤੁਰਕਾਂ ਦੀ ਫੌਜ ਆ ਰਹੀ ਹੈ ਤਾਂ ਖਾਲਸੇ ਨੇ ਉਸੇ ਵੇਲੇ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਤੇ ਮੱਥਾ ਟੇਕਿਆ ਔਰ ਫੌਜਾਂ ਫਿਰ ਉੱਥੋਂ ਹਰਨ ਭਰਨ, ਕੋਈ ਮਾਲਵੇ ਨੂੰ ਨਿਕਲ ਜਾਂਦਾ, ਕੋਈ ਉੱਧਰ ਰਾਜਸਥਾਨ 'ਚ ਬੁੱਢੇ ਜੋੜ ਦੇ ਇਲਾਕੇ ਨੂੰ ਨਿਕਲ ਜਾਂਦਾ। ਤੋ ਇਸ ਪ੍ਰਕਾਰ ਨਾਲ ਖਾਲਸੇ ਨੇ ਬਹੁਤ ਸਾਰੀਆਂ ਮੱਲਾਂ ਮਾਰੀਆਂ। ਖਾਲਸੇ ਪੰਥ ਦੇ ਮਹਾਨ ਜਰਨੈਲ ਸ਼ਹੀਦ ਭਾਈ ਮਨੀ ਸਿੰਘ ਜੀ, ਉਹਨਾਂ ਦੀ ਸ਼ਹਾਦਤ ਦਾ ਪ੍ਰਸੰਗ ਕੱਲ੍ਹ ਤੋਂ ਆਰੰਭ ਹੋਵੇਗਾ, ਜਿਨ੍ਹਾਂ ਨੂੰ ਅਸੀਂ ਅਰਦਾਸ ਵਿੱਚ ਨਿਤਾ ਪ੍ਰਤੀ ਕਰ ਯਾਦ ਕਰਦੇ ਹਾਂ ਵੀ ਜਿਨ੍ਹਾਂ ਨੇ ਬੰਦ ਕਟਾਏ, ਉਹਨਾਂ ਦੀ ਪਾਵਨ ਕਥਾ ਉਹ ਕੱਲ੍ਹ ਦੇ ਪ੍ਰਸੰਗ ਦੇ ਵਿੱਚ ਆਪਾਂ ਸਰਵਣ ਕਰਾਂਗੇ। ਆਪ ਜੀ ਇਸੇ ਤਰ੍ਹਾਂ ਹਾਜ਼ਰੀਆਂ ਭਰ ਕੇ ਗੁਰੂ ਜਸ ਸਰਵਣ ਕਰੋ, ਸ਼ਹੀਦਾਂ ਦਾ ਇਤਿਹਾਸ ਸਰਵਣ ਕਰੋ। ਜਿਹੜੇ ਮਹਾਂਪੁਰਖ ਸ਼ਹੀਦ ਦਾ ਇਤਿਹਾਸ ਸੁਣੀਏ ਨਾ, ਉਹ ਸ਼ਹੀਦ ਉਸ ਵੇਲੇ ਉੱਥੇ ਹਾਜ਼ਰ ਹੁੰਦੇ ਹੈ ਅਤੇ ਸੁਣਨ ਵਾਲਿਆਂ ਦੇ ਅੰਗ ਸੰਗ ਹੋ ਕੇ ਨਾਲ ਵਰਤਦੇ ਹੈ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ। ਲਾਗ ਤੇ ਦੀਵਾਨ ਰਹੇ, ਗਾਵ ਤੇ ਸੁਜਾਨ ਰਹੇ, ਝੂਲ ਤੇ ਨਿਸ਼ਾਨ ਰਹੇ, ਪੰਥ ਮਹਾਰਾਜ।

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਜੀ ਵਾਹਿਗੁਰੂ।

ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਅੱਜ ਦੇ ਸ਼ਾਮ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਲਈ ਜੁੜ ਬੈਠੇ ਗੁਰੂ ਪਿਆਰਿਓ ਆਪ ਸਰਵਣ ਕਰ ਰਹੇ ਸੀ ਮੇਰੇ ਸਾਥੀ ਕਵਿਤਾ ਦੇ ਸ਼ਬਦਾਂ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰ ਰਹੇ ਸਨ, ਅਰਦਾਸ ਕਰ ਰਹੇ ਸਨ, ਸੱਚੇ ਪਾਤਸ਼ਾਹ ਸਾਡੇ 'ਤੇ ਕਿਰਪਾ ਕਰ ਦਿਓ, ਅਸੀਂ ਨਾਮ ਜਪੀਏ। ਆਮ ਅਸੀਂ ਇਹ ਗੱਲ ਕਹਿੰਦੇ ਹਾਂ, ਇਹਨੂੰ ਨੁਕਤੇ ਨਾ ਸਮਝੋ, ਅਸੀਂ ਕਹਿੰਦੇ ਨਾਮ ਜਪੋ ਗੁਰੂ ਦੀ ਕਿਰਪਾ ਹੋ ਜਾਏਗੀ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਨਾਮ ਜਪਣ ਨਾਲ ਗੁਰੂ ਦੀ ਕਿਰਪਾ ਹੁੰਦੀ ਹੈ, ਲੇਕਿਨ ਇਹ ਬੇਨਤੀ ਕਰਦੀ ਸੱਚੇ ਪਾਤਸ਼ਾਹ ਕਿਰਪਾ ਕਰ ਦਿਓ ਅਸੀਂ ਨਾਮ ਜਪੀਏ, ਬਿਲਕੁਲ ਹਕੀਕਤ ਹੈ। ਜਿੰਨਾ ਚਿਰ ਗੁਰੂ ਦੀ ਕਿਰਪਾ ਨਾ ਹੋਵੇ ਉਹਨਾਂ ਚਿਰ ਬੰਦਾ ਨਾਮ ਨਹੀਂ ਜਪ ਸਕਦਾ। ਜਪਦਾ ਉਦੋਂ ਹੈ ਜਦੋਂ ਗੁਰੂ ਕਿਰਪਾ ਕਰ ਦਿੰਦਾ, ਜਦੋਂ ਗੁਰੂ ਰਹਿਮਤ ਕਰ ਦਿੰਦਾ। ਉਧਰ ਹੀ ਰਹਿਮਤ ਤੋਂ ਬਿਨਾਂ ਮਨੁੱਖ ਨਾ ਜਪਜੀ ਸਾਹਿਬ ਦਾ ਪਾਠ ਕਰਦਾ, ਮਨੁੱਖ ਨਾ ਮੂਲ ਮੰਤਰ ਦਾ ਪਾਠ ਕਰਦਾ, ਮਨੁੱਖ ਨਾ ਨਿਤਨੇਮ ਕਰਦਾ, ਇੱਥੋਂ ਤੱਕ ਕਿ ਮਨੁੱਖ ਤੇ ਵਾਹਿਗੁਰੂ ਵੀ ਨਹੀਂ ਕਹਿੰਦਾ ਜਿੰਨਾ ਚਿਰ ਗੁਰੂ ਦੀ ਕਿਰਪਾ ਨਾ ਹੋਵੇ। ਜਦੋਂ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਫਿਰ ਉਹ ਵਾਹਿਗੁਰੂ ਦਾ ਜਾਪ ਕਰਦਾ। ਹੁਣ ਸਾਡੇ 'ਤੇ ਕਿੰਨੀ ਕੁ ਕਿਰਪਾ ਹੈ, ਮੈਂ ਆਪ ਜੀ ਨੂੰ ਫਤਿਹ ਬੁਲਾਉਣ ਲੱਗਾ, ਇਹਦੇ ਵਿੱਚ ਦੋ ਵਾਰੀ ਵਾਹਿਗੁਰੂ ਸ਼ਬਦ ਹੈ। ਤੁਹਾਡੇ ਵਿੱਚੋਂ ਸਾਰਿਆਂ ਨੇ ਨਹੀਂ ਕਹਿਣਾ, ਸੰਗਤ ਬੈਠੀ ਹੁੰਦੀ ਹੈ, ਕਈ ਵਾਰੀ ਸਾਡਾ ਵਿਚਾਰ ਹੁੰਦਾ ਵੀ ਫਤਿਹ ਬੁਲਾਉਣਾ ਤੇ ਢਾਡੀ ਜਥੇ ਦਾ ਕੰਮ ਹੈ, ਸਾਡਾ ਥੋੜ੍ਹੀ ਹੈ। ਸਾਰੇ ਬੰਦੇ ਵਾਹਿਗੁਰੂ ਨਹੀਂ ਕਹਿੰਦੇ, ਹਾਂ ਆਪਣੀ ਮਰਜ਼ੀ ਹੈ, ਕੋਈ ਤੁਹਾਡੇ ਕੋਲ ਜ਼ਬਰਦਸਤੀ ਤੇ ਕਹਾ ਨਹੀਂ ਸਕਦਾ। ਪਰ ਇਹ ਗੱਲ ਹਕੀਕਤ ਹੈ ਕਿ ਕਹਿਣਾ ਕੇਵਲ ਵਾਹਿਗੁਰੂ ਉਹਨਾਂ ਨੇ ਜਿਹਨਾਂ 'ਤੇ ਗੁਰੂ ਦੀ ਕਿਰਪਾ ਹੈ, ਇਹਦੀ ਕਿਰਪਾ ਤੋਂ ਉਹਨਾਂ ਵਾਹਿਗੁਰੂ ਕਿਹਾ ਨਹੀਂ ਜਾਂਦਾ। ਆਓ ਫਿਰ ਗੁਰੂ ਦੀ ਕਿਰਪਾ ਨੂੰ ਆਪਣੀ ਝੋਲੀ ਵਿੱਚ ਪਵਾਓ, ਦੋ ਵਾਰੀ ਵਾਹਿਗੁਰੂ ਸ਼ਬਦ ਕਹਿ ਕੇ ਫਤਿਹ ਦਾ ਸਿਮਰਨ ਕਰੋ, ਸਾਰੇ ਸਤਿਕਾਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਮਹਾਰਾਜ ਰਹਿਮਤ ਕਰਨ, ਆਪ ਜਿੰਨੀਆਂ ਵੀ ਸੰਗਤਾਂ ਜਿਹੜੀ ਸ਼ੁਭ ਕਾਮਨਾ ਸ਼ੁਭ ਭਾਵਨਾ ਆਸ ਮੁਰਾਦ ਲੈ ਕੇ ਆਏ ਹੋ, ਮਹਾਰਾਜ ਤੁਹਾਡੀਆਂ ਆਸਾਂ ਮੁਰਾਦਾਂ ਪੂਰੀਆਂ ਕਰਨ। ਦੁਨਿਆਵੀ ਦਾਤਾਂ ਦੇ ਨਾਲ ਨਾਲ ਮਹਾਰਾਜ ਗੁਰਬਾਣੀ ਦੇ ਨਿਤਨੇਮ ਦੀ ਦਾਤ ਸਾਡੀ ਝੋਲੀ ਵਿੱਚ ਪਾ ਦੇਣ। ਅੱਜ ਮੈਂ ਦਿਨ ਦੇ ਦੀਵਾਨ ਵਿੱਚ ਛੋਟੇ ਘੱਲੂਘਾਰੇ ਦਾ ਇਤਿਹਾਸ ਗਿਆਨ ਕਰ ਰਿਹਾ ਸੀ, ਸਰਵਣ ਕਰਵਾ ਰਿਹਾ ਸੀ, ਉਹਦੇ ਵਿੱਚ ਜਿਹੜੇ ਜਰਨੈਲਾਂ ਦਾ ਜ਼ਿਕਰ ਹੋਇਆ, ਸਰਦਾਰ ਜੱਸਾ ਸਿੰਘ ਆਲੂਵਾਲੀਆ, ਸਰਦਾਰ ਗੁਰਦਿਆਲ ਸਿੰਘ ਡੱਲੇਵਾਲੀਆ, ਸਰਦਾਰ ਨੌਰ ਸਿੰਘ ਸ਼ੁਕਰ ਚੱਕੀਆ, ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੀ ਵਾਲਾ। ਅਤੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਜਦੋਂ ਮੈਂ ਆਪਣੇ ਕਮਰੇ ਵਿੱਚ ਗਿਆ ਤਾਂ ਗੁਰਦੁਆਰਾ ਸਾਹਿਬ ਦੇ ਵਜ਼ੀਰ ਮੇਰੇ ਅਜੀਜ਼ ਬਰਕਰਦਾਰ, ਜਿਨ੍ਹਾਂ ਨੇ ਗੁਰੂ ਦੇ ਸਰੂਪ ਨੂੰ ਹੱਥ ਲਿਖਤ ਰੂਪ ਵਿੱਚ ਲਿਖਣਾ ਸ਼ੁਰੂ ਕੀਤਾ ਹੋਇਆ, ਭਾਈ ਸਾਹਿਬ ਭਾਈ ਅਰਵਿੰਦਰ ਸਿੰਘ ਜੀ, ਉਹਨਾਂ ਦਾ ਇੱਕ ਮੈਸੇਜ ਮੈਨੂੰ ਮਿਲਿਆ ਕਿ ਅੱਜ ਮੇਰੀ ਕੌਮ ਦੇ ਇੱਕ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਆਲੂਵਾਲੀਏ ਦਾ ਜਨਮ ਦਿਨ ਹੈ। ਅਸੀਂ ਕੈਲੰਡਰਾਂ ਦੇ ਵਿਵਾਦ ਵਿੱਚ ਉਲਝ ਗਏ, ਪਤਾ ਨਹੀਂ ਲੱਗਦਾ ਕੀ ਹੋ ਰਿਹਾ। ਦੁਸ਼ਮਣ ਨੇ ਇੱਕ ਅਜੀਬ ਤਰ੍ਹਾਂ ਨਾਲ ਚਾਲ ਚੱਲੀ ਹੋਈ ਹੈ, ਦੁਸ਼ਮਣ ਕਦੇ ਭਲਾ ਨਹੀਂ ਕਰਦਾ, ਉਹਨੇ ਸਾਡੀ ਕੌਮ ਵਿੱਚ ਇਸ ਤਰੀਕੇ ਨਾਲ ਫੁੱਟ ਪਾਈ, ਅਸੀਂ ਹਰ ਗੱਲ 'ਤੇ ਲੜਨਾ ਸ਼ੁਰੂ ਕਰ ਦਿੱਤਾ, ਇਤਫਾਕ ਨਾਂ ਦੀ ਚੀਜ਼ ਸਾਡੇ ਵਿੱਚੋਂ ਅਲੋਪ ਹੋਣੀ ਸ਼ੁਰੂ ਹੋ ਗਈ। ਮੈਂ ਨਿਰਾਸ਼ਾਵਾਦੀ ਨਹੀਂ ਆਸ਼ਾਵਾਦੀ ਹਾਂ, ਗੁਰੂ ਕਿਰਪਾ ਕਰੇਗਾ, ਨਿਰਾਸ਼ ਹੋਇਆ ਕੁਝ ਵੀ ਨਹੀਂ ਮਿਲਦਾ ਹੁੰਦਾ, ਆਸ ਨਾਲ ਜਹਾਨ ਹੈ। ਲੇਕਿਨ ਸਰਦਾਰ ਜੱਸਾ ਸਿੰਘ ਆਲੂਵਾਲੀ ਆ, ਕਿਉਂਕਿ ਉਹਦਾ ਜਨਮ ਦਿਨ ਮੈਨੂੰ ਸੂਚਿਤ ਕੀਤਾ ਗਿਆ ਕਿ ਅੱਜ ਉਹਦਾ ਜਨਮ ਦਿਨ ਹੈ, ਕੋਈ ਬਹੁਤ ਮਹਾਨ ਜਰਨੈਲ, ਸਿੱਖ ਪੰਥ ਵਿੱਚ ਉਹ ਸੁਲਤਾਨੁਲ ਕੌਮ ਹੈ। ਆਓ ਥੋੜ੍ਹੇ ਜਿਹੇ ਸਮੇਂ ਵਾਸਤੇ ਆਪਾਂ ਉਹਦੇ ਜੀਵਨ ਨੂੰ ਸਮਝੀਏ ਅਤੇ ਫਿਰ ਇੱਕ ਪ੍ਰਕਰਨ ਪ੍ਰਸੰਗ ਜਿਹੜਾ ਸ਼ੁਰੂ ਕਰਾਂਗੇ। ਜੰਗ ਪਿੱਪਲੀ ਸਾਹਿਬ ਆਪਨੇ ਸੁਣਿਆ ਹੋਏਗਾ, ਲੇਕਿਨ ਬਹੁਤ ਘੱਟ ਸੁਣਿਆ ਹੋਏਗਾ, ਜਿਹਦੇ ਵਿੱਚ ਅਗਵਾਈ ਸਰਦਾਰ ਜੱਸਾ ਸਿੰਘ ਆਲੂਵਾਲੀਆ ਕਰਦਾ ਹੈ। ਆਲੂ ਇੱਕ ਪਿੰਡ ਹੈ, ਲਾਹੌਰ ਤੋਂ 5 ਮੀਲ 5 ਮੀਲ ਚੜ੍ਹਦੇ ਵੱਲ, ਜਿਹਨੂੰ ਅਸੀਂ ਪੂਰਬ ਕਹਿੰਦੇ ਹਾਂ, ਲਾਹੌਰ ਤੋਂ ਜਿਹਨੂੰ ਸੂਰਜ ਨਿਕਲਦਾ ਨਾ, ਉਸ ਪਾਸੇ 5 ਮੀਲ ਦੂਰ ਪਿੰਡ ਹੈ ਇੱਕ ਆਲੂ, ਉੱਥੋਂ ਦੇ ਰਹਿਣ ਵਾਲੇ ਨੇ ਇਹ, ਜਿਹਨਾਂ ਦੇ ਨਾਲ ਇਹ ਵਿਸ਼ੇਸ਼ ਸ਼ਬਦ ਜੁੜਿਆ ਹੈ। ਪਿੰਡ ਦਾ ਨਾਮ ਹੈ ਆਲੂ, ਉੱਥੋਂ ਦੇ ਰਹਿਣ ਵਾਲੇ ਆਲੂ ਵਾਲੀਏ।

ਰਿਆਸਤ ਕਪੂਰਥਲਾ ਇਹਨਾਂ ਦੀ ਰਿਆਸਤ ਹੈ, ਆਲੂ ਵਾਲਿਆਂ ਦੀ ਰਿਆਸਤ। ਇਹਦੇ ਬਾਨੀਆਂ ਵਿੱਚ ਇੱਕ ਨਾਮ ਮਿਲਦਾ ਜਿਹਦਾ ਨਾਂ ਹੈ ਸੱਦੋ, ਕਿਤੇ ਉਹਨੂੰ ਸੱਦਾ ਵੀ ਲਿਖਿਆ ਹੋਇਆ ਤੇ ਬਹੁਤ ਥਾਵਾਂ ਤੇ ਸੱਦਾ ਸਿੰਘ ਵੀ ਲਿਖਿਆ ਹੋਇਆ। ਇਹਨਾਂ ਦੀ ਅੰਸ ਮਾਨਸ ਵਿੱਚ ਅੱਗੇ ਇੱਕ ਸਰਦਾਰ ਪੈਦਾ ਹੁੰਦਾ ਜਿਹਦਾ ਨਾਂ ਹੈ ਸਰਦਾਰ ਬਦਰ ਸਿੰਘ। ਅੱਗੇ ਬਦਰ ਸਿੰਘ ਦੀ ਸੰਤਾਨ ਹੈ ਸਰਦਾਰ ਜੱਸਾ ਸਿੰਘ। ਇਹਦਾ ਜਨਮ ਜੋ ਇਤਿਹਾਸਕ ਅੰਕੜੇ ਸਾਡੇ ਕੋਲ ਮਿਲਦੇ ਨੇ 1718 ਈਸਵੀ, ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਲਗਭਗ 2 ਸਾਲ ਬਾਅਦ 1718 ਵਿੱਚ ਪੈਦਾ ਹੋਇਆ। ਇਹ ਹਾਲੇ 5 ਸਾਲ ਦਾ ਸੀ ਜਦੋਂ ਇਹਦਾ ਪਿਤਾ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ। ਹੁਣ ਵਿਧਵਾ ਔਰਤ ਲਈ ਆਪਣਾ ਬੱਚਾ ਪਾਲਣਾ ਕਿੰਨਾ ਔਖਾ ਹੋ ਸਕਦਾ ਉਸ ਜ਼ਮਾਨੇ ਵਿੱਚ। ਅੱਜ ਵੀ ਵਿਧਵਾ ਹੋਣਾ ਆਪਣਾ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਸੰਤਾਪ ਹੈ। ਵਿਧਵਾ ਹੋ ਕੇ ਆਪਣੇ ਪੁੱਤਰ ਦੀ ਪਰਵਰਿਸ਼ ਕਰਨਾ, ਕਿਉਂਕਿ ਮਾਂ ਮਮਤਾ ਦੀ ਮੂਰਤ ਹੁੰਦੀ ਹੈ। ਮਾਂ ਦਾ ਆਪਣਾ ਦੁੱਖ ਆਪਣੇ ਥਾਂ ਤੇ ਹੁੰਦਾ, ਲੇਕਿਨ ਉਹ ਆਪਣਾ ਦੁੱਖ ਭੁਲਾ ਦਿੰਦੀ ਹੈ, ਆਪਣੀ ਸੰਤਾਨ ਨੂੰ ਪਾਲਣ ਦਾ ਯਤਨ ਕਰਦੀ ਹੈ। ਤੇ ਇੱਕ ਵਕਤ ਐਸਾ ਆਇਆ ਕਿ ਉਹ ਇਹ ਬੱਚੇ ਨੂੰ ਨਾਲ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਹਿਲ ਮਾਤਾ ਸੁੰਦਰੀ ਜੀ ਦਿੱਲੀ ਨਿਵਾਸ ਰੱਖਦੇ ਸਨ, ਜਿਨ੍ਹਾਂ ਨੂੰ ਅਸੀਂ ਮਾਤਾ ਸੁੰਦਰ ਕੌਰ ਕਹਿੰਦੇ ਹਾਂ। ਇਹ ਉੱਥੇ ਆ ਗਈ, ਇਹਦੀ ਪਰਵਰਿਸ਼ ਮਾਤਾ ਸੁੰਦਰ ਕੌਰ ਦੇ ਦੇਖ ਰੇਖ ਹੇਠ ਹੁੰਦੀ ਹੈ। ਇਹ ਗੁਰਬਾਣੀ ਦਾ ਸ਼ੁੱਧ ਉਚਾਰਨ, ਲੇਕਿਨ ਇਹਦੀ ਬੋਲੀ ਉੱਤੇ ਜਿਹੜਾ ਉੱਧਰਲਾ ਪ੍ਰਭਾਵ ਹੈ, ਜਿਹਨੂੰ ਅਸੀਂ ਹਮਕੋ ਤੁਮਕੋ ਦੀ ਬੋਲੀ ਨਾਲ ਜੋੜ ਕੇ ਵੇਖਦੇ ਹਾਂ, ਉਹਦਾ ਪ੍ਰਭਾਵ ਇਹਦੀ ਬੋਲੀ ਉੱਤੇ, ਕਿਉਂਕਿ ਇਹਦੀ ਪਰਵਰਿਸ਼ ਕੁਛ ਉਸ ਤਰੀਕੇ ਨਾਲ ਹੈ। ਫਿਰ ਇੱਕ ਵਕਤ ਆਇਆ, ਇਹਨੂੰ ਹਰ ਤਰ੍ਹਾਂ ਦੀ ਸਿਖਲਾਈ ਦਿੱਤੀ ਗਈ। ਇਹ ਕੀਰਤਨ ਬਹੁਤ ਸੋਹਣਾ ਕਰਦਾ ਸੀ। ਮੈਦਾਨੇ ਜੰਗ ਦਾ ਤੇ ਬਹੁਤ ਵੱਡਾ ਜਰਨੈਲ ਹੈ, ਏਡਾ ਵੱਡਾ ਜਰਨੈਲ, ਇਹਦੇ ਸਮਕਾਲੀਆਂ ਵਿੱਚ ਇਹਦਾ ਜ਼ਿਕਰ ਚੱਲਦਾ ਹੈ, ਇਸੇ ਕਰਕੇ ਇਹਦੀ ਸਰਪ੍ਰਸਤੀ ਨੂੰ ਪਰਵਾਨਿਆ ਗਿਆ। ਬਹੁਤ ਵੱਡਾ ਜਰਨੈਲ ਹੈ। ਹਰ ਜਿਹੜਾ ਜੰਗ ਹੋਇਆ, ਹਰ ਜਿਹੜਾ ਯੁੱਧ ਹੋਇਆ ਨਾ, ਉਹਦੇ ਵਿੱਚ ਜੱਸਾ ਸਿੰਘ ਆਲੂਵਾਲੀਏ ਨੇ ਮੋਹਰੀ ਰੋਲ ਅਦਾ ਕੀਤਾ, ਮੋਹਰੀ ਹੋ ਕੇ ਲੜਿਆ, ਜਿਵੇਂ ਕਿਸੇ ਟੀਮ ਦਾ ਕੈਪਟਨ ਹੋਵੇ। ਹਾਂ, ਬਰਾਬਰ ਦੇ ਖਿਡਾਰੀ ਬਾਕੀ ਜਰਨੈਲ ਆਪਣੀ ਆਪਣੀ ਵੀਰਤਾ ਦਾ ਇਤਿਹਾਸ ਸਿਰਜਦੇ ਨੇ, ਲੇਕਿਨ ਜੱਸਾ ਸਿੰਘ ਆਲੂਵਾਲੀਆ ਉਹਨਾਂ ਦੀ ਕਮਾਨ ਕਰਨ ਦੀ ਸਮਰੱਥਾ ਰੱਖਦਾ। ਕੈਪਟਨ ਦੇ ਆਪਣੇ ਇੱਕ ਗੁਣ ਹੁੰਦੇ ਨੇ, ਮੁਖੀ ਜਿਹੜਾ ਹੁੰਦਾ ਉਹਦੇ ਆਪਣੇ ਇੱਕ ਗੁਣ ਹੁੰਦੇ ਨੇ। ਇਹਦੇ ਜੀਵਨ ਤੇ ਬਹੁਤ ਵੱਡਾ ਪ੍ਰਭਾਵ, ਮਾਤਾ ਸੁੰਦਰੀ ਜੀ ਨੇ ਫਿਰ ਇਹਨੂੰ ਨਵਾਬ ਕਪੂਰ ਸਿੰਘ ਦੇ ਸਪੁਰਦ ਕੀਤਾ। ਪੰਥ ਵਿੱਚ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਭਾਈ ਤਾਰਾ ਸਿੰਘ ਵਾਹ ਦੀ ਗੱਲ ਚੱਲਦੀ ਹੈ, ਉਸ ਤੋਂ ਬਾਅਦ ਜਿਹੜਾ ਇਹਨਾਂ ਤੋਂ ਪਹਿਲਾਂ ਜਿਹੜਾ ਤੱਤ ਖਾਲਸਾ ਤੇ ਬੰਦਈ ਖਾਲਸਾ ਦਾ ਝਗੜਾ, ਉਹਦੇ ਵਿੱਚੋਂ ਤੱਤ ਖਾਲਸਾ ਉੱਭਰ ਕੇ ਸਾਹਮਣੇ ਆਉਂਦਾ, ਬੰਦਈ ਖਾਲਸਾ ਹੌਲੀ ਹੌਲੀ ਉਹਨਾਂ ਦੀ ਗਿਣਤੀ ਘੱਟ ਜਾਂਦੀ ਹੈ, ਤੇ ਤੱਤ ਖਾਲਸੇ ਵਿੱਚੋਂ ਅੱਗੇ ਜਾ ਕੇ ਇੱਕ ਬਹੁਤ ਵੱਡਾ ਆਗੂ ਬਣਦਾ ਜਿਹਦਾ ਨਾਂ ਹੈ ਦੀਵਾਨ ਦਰਬਾਰਾ ਸਿੰਘ। ਉਹਨਾਂ ਤੋਂ ਬਾਅਦ ਨਵਾਬ ਕਪੂਰ ਸਿੰਘ ਹੈ ਜਿਹੜਾ 1733 ਵਿੱਚ ਇਹਨੂੰ ਨਵਾਬੀ ਦਾ ਖਿਤਾਬ ਮਿਲਿਆ, ਤੇ ਜੱਸਾ ਸਿੰਘ ਆਲੂਵਾਲੀਆ ਨੂੰ ਨਵਾਬ ਕਪੂਰ ਸਿੰਘ ਦੇ ਸਪੁਰਦ ਕਰ ਦਿੱਤਾ ਗਿਆ। ਹੁਣ ਇਹਦੀ ਦੇਖ ਰੇਖ ਹੈ ਜਿਹੜੀ ਉਹ ਨਵਾਬ ਕਪੂਰ ਸਿੰਘ ਦੇ ਕੋਲ। ਬਹੁਤ ਉੱਚਾ ਸੁੱਚਾ ਜੀਵਨ ਹੈ ਜੱਸਾ ਸਿੰਘ ਆਲੂਵਾਲੀਏ ਦਾ। ਏਡਾ ਉੱਚਾ ਕਰੈਕਟਰ ਜਦੋਂ ਵੇਖੋਗੇ ਤੁਸੀਂ, ਏਡਾ ਉੱਚਾ ਇਖਲਾਕ, ਸੂਰਵੀਰਤਾ ਦੀ ਇੰਤਹਾ ਦੇ ਉਹਦੀਆਂ ਪ੍ਰਾਪਤੀਆਂ ਇੰਡੀਵਿਜੁਅਲ ਤੌਰ ਤੇ ਵੇਖੋਗੇ, ਤੇ 1748 ਵਿੱਚ ਉਹ ਅੰਮ੍ਰਿਤਸਰ ਨੂੰ ਜਿੱਤ ਲੈਂਦਾ ਹੈ ਸਲਾਬਤ ਖਾਨ ਨੂੰ ਮਾਰ ਕੇ। 1749 ਵਿੱਚ ਉਹ ਮੁਲਤਾਨ ਨੂੰ ਜਿੱਤ ਲੈਂਦਾ ਸ਼ਾਹ ਨਵਾਜ਼ ਕੋਲੋਂ, ਤੇ 1753 ਵਿੱਚ ਉਹ ਜਲੰਧਰ ਦੇ ਹਾਕਮ ਅਦੀਨਾ ਬੇਗ ਨੂੰ ਹਰਾ ਦਿੰਦਾ। ਇਹਦੀਆਂ ਪ੍ਰਾਪਤੀਆਂ ਦਾ ਸਿਲਸਿਲਾ ਚੱਲਦਾ ਹੈ, ਤੇ ਛੋਟੇ ਤੇ ਵੱਡੇ ਘੱਲੂਘਾਰੇ ਵਿੱਚ ਜੱਸਾ ਸਿੰਘ ਆਲੂਵਾਲੀਏ ਨੇ ਬਹੁਤ ਵੱਡਾ ਜਿਹੜਾ ਯੋਗਦਾਨ ਹੈ, ਇਹਨਾਂ ਦੋਨਾਂ ਘੱਲੂਘਾਰੇ ਵਿੱਚ ਉਹਦਾ ਬਹੁਤ ਵੱਡਾ ਯੋਗਦਾਨ ਹੈ। ਤੇ ਵੱਡੇ ਘੱਲੂਘਾਰੇ ਵਿੱਚ ਸਭ ਤੋਂ ਜ਼ਿਆਦਾ ਫੱਟ 22 ਫੱਟ ਜੱਸਾ ਸਿੰਘ ਆਲੂਵਾਲੀਏ ਨੂੰ ਲੱਗੇ ਨੇ, 22 ਫੱਟ, 22 ਜ਼ਖਮ। ਸਰਦਾਰ ਚਰਨ ਸਿੰਘ ਸ਼ੁਕਰ ਚੱਕੀਏ ਨੂੰ 19 ਲੱਗੇ ਸਨ, ਉਹਦੇ ਵਿੱਚ ਹੋਰ ਵੀ ਜਰਨੈਲ ਸਨ, ਕਿਉਂਕਿ ਸਾਰੀਆਂ ਮਿਸਲਾਂ ਨੇ ਉਹ ਵੱਡੇ ਘੱਲੂਘਾਰੇ ਵਿੱਚ ਆਪਣਾ ਆਪਣਾ ਯੋਗਦਾਨ ਪਾਇਆ। ਅਬਦਾਲੀ ਖਤਮ ਕਰਨ ਵਾਸਤੇ ਆਇਆ ਸੀ ਸਿੱਖਾਂ ਨੂੰ, ਗੱਲ ਆਪਾਂ ਉੱਥੋਂ ਕਿ ਸ਼ੁਰੂ ਕਰਨੀ ਹੈ।
ਪਰ ਆਓ ਕਵਿਤਾ ਵਿੱਚ ਸਰਦਾਰ ਜੱਸਾ ਸਿੰਘ ਆਲੂਵਾਲੀਏ ਦੀ ਜਿਹੜੀ ਮੈਂ ਗੱਲ ਕਰਦਾ ਇਹਦੇ ਕੋਲੋਂ ਅੰਮ੍ਰਿਤ ਪਾਨ ਕਰਨ ਵਾਸਤੇ ਸਿੱਖਾਂ ਵਿੱਚ ਬਹੁਤ ਪ੍ਰਬਲਤਾ ਹੁੰਦੀ ਸੀ ਕਿ ਜੇ ਜੱਸਾ ਸਿੰਘ ਆਲੂਵਾਲੀਏ ਤੋਂ ਅੰਮ੍ਰਿਤ ਪਾਨ ਕਰਨਾ ਪਟਿਆਲੇ ਦਾ ਜਿਹੜਾ ਮਹਾਰਾਜਾ ਅਮਰ ਸਿੰਘ ਉਹਨੇ ਵੀ ਇਹਦੇ ਕੋਲੋਂ ਅੰਮ੍ਰਿਤ ਪਾਨ ਕੀਤਾ ਇਹਦੇ ਸ਼ਖਸੀ ਗੁਣ ਨੇ ਮਹਾਨ ਕੀਰਤਨੀਆਂ ਮਹਾਨ ਜਰਨੈਲ ਮਹਾਨ ਨੀਤੀ ਵੇਤਾ ਤੇ ਨਾਲ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਚੱਲਣ ਵਾਲਾ ਤੇ ਖਾਲਸਾ ਰਾਜ ਸਥਾਪਿਤ ਕਰਨ ਦੀ ਇੱਕ ਲੋਚਾ ਸਿੱਖਾਂ ਦੇ ਅੰਦਰ ਪੈਦਾ ਕਰਨ ਵਾਲਾ ਸਰਦਾਰ ਜੱਸਾ ਸਿੰਘ ਆਲੂਵਾਲੀਆ ਕਿਉਂਕਿ ਅੱਜ ਉਹਨਾਂ ਦਾ ਜਨਮ ਦਿਨ ਹੈ ਪੂਰੇ ਵਰਲਡ ਵਿੱਚ ਜਥਾ ਯੋਗ ਮਨਾਇਆ ਜਾ ਰਿਹਾ ਆਓ ਫਿਰ ਆਪਾਂ ਇਸ ਕਵਿਤਾ ਵਿੱਚ ਉਹਨਾਂ ਦੇ ਸਮੁੱਚੇ ਜੀਵਨ ਤੇ ਝਾਤ ਪਾਈਏ ਤਰਲੋਚਨ ਸਿੰਘ ਭਮਦੀ ਦਾ ਢਾਡੀ ਜਥਾ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੇ ਜਨਮ ਦਿਨ ਤੇ ਇੱਕ ਰਚਨਾ ਹੈ ਜਿਹੜੀ ਉਹ ਆਪ ਸੰਗਤ ਦੇ ਸਨਮੁਖ ਇਉਂ ਬਿਆਨ ਕਰਦੇ ਹਨ।

ਉਸਦੇ ਉਪਕਾਰ ਦੀਆਂ ਜੱਸਾ ਸਿੰਘ ਆਲੂ ਵਾਲੀਏ ਯੋਧੇ ਸਰਦਾਰ ਦੀਆਂ ਜੱਸਾ ਸਿੰਘ ਆਲੂ

ਇੱਕ ਵਾਰੀ ਸਾਰੀ ਸੰਗਤ ਮੇਰੀ ਕੌਮ ਦੇ ਉਸ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਮਹਾਨ ਕਮਾਈ ਦਾ ਧਿਆਨ ਧਰਕੇ ਪਿਆਰ ਨਾਲ ਕਹਿ ਦਿਓ ਜੀ ਸਤਨਾਮ ਸ਼੍ਰੀ। ਐਸੇ ਜਰਨੈਲ ਰੋਜ਼ ਰੋਜ਼ ਨਹੀਂ ਜਾਂਦੇ ਤੇ ਇਹਦੇ ਜੀਵਨ ਦੀਆਂ ਜਿਹੜੀਆਂ ਦੋ ਪ੍ਰਾਪਤੀਆਂ ਹੋਰ ਮੈਂ ਛੋਟੀਆਂ ਛੁੱਟੀਆਂ ਆਪ ਜੀ ਨਾਲ ਸਾਂਝੀ ਕਰਾਂ। ਇੱਕ ਤੇ ਮਾਤਾ ਸੁੰਦਰ ਕੌਰ ਜੀ ਨੇ ਜਦੋਂ ਇਹਨੂੰ ਦਿੱਲੀ ਤੋਂ ਤੋਰਿਆ ਨਾ ਨਵਾਬ ਕਪੂਰ ਸਿੰਘ ਦੇ ਸਪੁਰਦ ਕਰਨ ਵਾਸਤੇ ਇਹਨੂੰ ਇੱਕ ਗੁਰਜ ਦਿੱਤੀ। ਆਪ ਜੀ ਨੂੰ ਪਤਾ ਕਿ ਗੁਰਜ ਜਿਹੜੀ ਉਹ ਜੇਤੂ ਭਲਵਾਨਾਂ ਕੋਲ ਹੁੰਦੀ ਹੈ, ਜੇਤੂ ਪਹਿਲਵਾਨ ਕੋਲ ਗੁਰਜ ਹੁੰਦੀ ਹੈ, ਨਿਸ਼ਾਨੀ ਹੁੰਦੀ ਹੈ ਕਿ ਜੇਤੂ ਹੈ। ਇਹ ਮਾਤਾ ਸੁੰਦਰ ਕੌਰ ਜੀ ਦੀ ਬਖਸ਼ਿਸ਼। ਮਾਤਾ ਸੁੰਦਰ ਕੌਰ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਹਿਲ ਤੇ ਦੂਜੇ ਬੰਨੇ ਜਦੋਂ ਅਸੀਂ ਵੇਖਦੇ ਹਾਂ ਨਵਾਬ ਕਪੂਰ ਸਿੰਘ ਨੇ ਇਹਨੂੰ ਇੱਕ ਤਲਵਾਰ ਦਿੱਤੀ ਜਿਹਨੂੰ ਅਸੀਂ ਤੇਗ ਕਹਿ ਸਕਦੇ ਹਾਂ। ਇਹ ਤੇਗ ਹੈ ਜਿਹੜੀ, ਇਹ ਤਲਵਾਰ ਹੈ ਜਿਹੜੀ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇਹ ਬਖਸ਼ਿਸ਼ ਨਵਾਬ ਕਪੂਰ ਸਿੰਘ ਪਾਸ ਪਹੁੰਚੀ ਸੀ ਤੇ ਨਵਾਬ ਕਪੂਰ ਸਿੰਘ ਨੇ ਉਹੀ ਜਿਹੜੀ ਬਖਸ਼ਿਸ਼ ਹੈ ਇਹ ਜੱਸਾ ਸਿੰਘ ਆਹਲੂਵਾਲੀਆ ਨੂੰ ਦਿੱਤੀ। ਤੇ ਉਹ ਜੇ ਤੇਗ ਦੇ ਦੀਦਾਰ ਕਿਤੇ ਕਰਨੇ ਹੋਣ, ਤੁਸੀਂ ਦਰਸ਼ਨ ਕਰਨੇ ਹੋਣ, ਉਹ ਕਪੂਰਥਲਾ ਰਿਆਸਤ ਦਾ ਜਿਹੜਾ ਤੋਸ਼ਾਖਾਨਾ ਨਾ, ਇਤਿਹਾਸਕ ਹਵਾਲੇ ਇਹ ਨੇ ਕਿ ਉਹਦੇ ਵਿੱਚ ਉਹ ਤਲਵਾਰ ਅੱਜ ਵੀ ਉਹਨਾਂ ਦੇ ਕੋਲ ਪਈ ਹੈ। ਆਓ ਫਿਰ ਇਹਦੀ ਬਹਾਦਰੀ ਦੀ ਦਾਸਤਾਨ ਨੂੰ ਆਰੰਭੀਏ। ਗੱਲ ਆਪਾਂ ਵੱਡੇ ਘੱਲੂਘਾਰੇ ਨਾਲ ਜੋੜ ਕੇ ਸ਼ੁਰੂ ਕਰ ਲੈਂਦੇ ਹਾਂ। ਇਤਫਾਕ ਬਣ ਗਿਆ ਸਵੇਰ ਵੇਲੇ ਛੋਟੇ ਘੱਲੂਘਾਰੇ ਦਾ ਪ੍ਰਸੰਗ ਚੱਲਦਾ ਸੀ ਤੇ ਕੱਲ ਜਦੋਂ ਮੈਂ ਪ੍ਰਸੰਗ ਸ਼ੁਰੂ ਕੀਤਾ ਮੈਂ ਆਖਿਆ ਸੀ ਜਿਹੜੇ ਤਿੰਨ ਘੱਲੂਘਾਰੇ ਹੋਏ ਨੇ ਨਾ ਉਹਨਾਂ ਵਿੱਚ ਜਿੱਥੇ ਦੁਸ਼ਮਣ ਸਿੱਖਾਂ ਨੂੰ ਮਾਰਨ ਵਾਸਤੇ ਵੱਡੇ ਯਤਨ ਕਰਦਾ ਹੈ, ਦੁਸ਼ਮਣ ਤੇ ਯਤਨ ਕਰਦਾ ਹੀ ਹੁੰਦਾ, ਲੇਕਿਨ ਉੱਥੇ ਸਾਡੇ ਆਪਣਿਆਂ ਦਾ ਵੀ ਇਹਦੇ ਵਿੱਚ ਇੱਕ ਰੋਲ ਹੈ। ਜਦੋਂ ਅਸੀਂ 1984 ਦੇ ਘੱਲੂਘਾਰੇ ਦੀ ਗੱਲ ਕਰਦੇ ਹਾਂ ਉੱਥੇ ਜਿਹੜੀ ਉਸ ਸਮੇਂ ਦੀ ਅਕਾਲੀ ਲੀਡਰਸ਼ਿਪ ਹੈ ਉਹਨਾਂ ਦੇ ਨਾਮ ਬੋਲਦੇ ਨੇ, ਇਤਿਹਾਸ ਦਾ ਹਿੱਸਾ ਬਣ ਗਿਆ, ਉਹ ਕੱਟੇ ਨਹੀਂ ਜਾਣੇ। ਇਹ ਗੱਲ ਵਾਰ ਵਾਰ ਸਾਹਮਣੇ ਆਉਂਦੀ ਹੈ ਕਿ ਉਹਨਾਂ ਦੀ ਮਿਲੀ ਭੁਗਤ ਸੀ ਜਿਹੜੀ ਦਿੱਲੀ ਦੀ ਸਰਕਾਰ ਚੜ੍ਹ ਕੇ ਆਈ, ਬਾਦਲ ਵਰਗਿਆਂ ਦੇ ਨਾਂ ਉਹਦੇ ਵਿੱਚ ਬੋਲਦੇ ਨੇ, ਤੁਸੀਂ ਉਹਨਾਂ ਨੂੰ ਕਦੇ ਮਨਫੀ ਨਹੀਂ ਕਰ ਸਕੋ। ਛੋਟੇ ਘੱਲੂਘਾਰੇ ਵਿੱਚ ਮੈਂ ਦਿਨ ਦੇ ਦੀਵਾਨ ਵਿੱਚੋਂ ਗੱਲ ਕਰ ਰਹੀ ਉਹਨੂੰ ਨਹੀਂ ਦੁਹਰਾਉਣਾ। ਦੀਵਾਨ ਲਖਪਤ ਰਾਏ ਤੇ ਜਸਪਤ ਰਾਏ ਇਹ ਕਿੰਨੇ ਕੁ ਦਾਲ ਬਣੇ, ਇੱਕ ਵੱਖਰਾ ਵਿਸ਼ਾ, ਦਿਨ ਦੇ ਦੀਵਾਨ ਵਿੱਚ ਗੱਲਾਂ ਕਰਦੇ ਹਾਂ ਆਪਾਂ, ਲੇਕਿਨ ਇਹਨਾਂ ਦਾ ਪਿਛੋਕੜ ਜਦੋਂ ਵੇਖੋਗੇ ਤੇ ਉੱਥੇ ਵੀ ਤੁਹਾਨੂੰ ਇੱਕ ਗੁਰਮੁਖ ਪਿਆਰੇ ਦੇ ਪ੍ਰਵਚਨ ਨੇ ਜਿਹੜਾ ਕਲਗੀ ਵਾਲੇ ਪਾਤਸ਼ਾਹ ਦਾ ਨਿੰਨ ਸੇਵਾਦਾਰ ਹੈ ਭਾਈ ਪ੍ਰਿਥੀ, ਇਹ ਘੁੰਗਣੀਆਂ ਵੇਚਦੇ ਆਏ ਸਨ ਮਾਝੇ ਦੀ ਧਰਤੀ ਤੇ, ਘੁੰਗਣੀਆਂ ਵੇਚਦੇ ਤੇ ਭਾਈ ਪ੍ਰਿਥੀ ਨੇ ਆਖਿਆ ਸੀ ਸਾਨੂੰ ਇਹ ਘੁੰਗਣੀਆਂ ਛਕਾ ਦਿਓ ਪਰ ਅਸੀਂ ਤੁਹਾਨੂੰ ਪੈਸੇ ਨਹੀਂ ਦੇਣੇ। ਇਹਨਾਂ ਆਖਿਆ ਜੀ ਛਕਾ ਦਿੰਦੇ ਹਾਂ ਤੇ ਫਿਰ ਭਾਈ ਪ੍ਰਿਥੀ ਨੇ ਆਖਿਆ ਵੀ ਸੰਗਤ ਜਿਹੜੀ ਬੈਠੀ ਹੈ ਇੰਨੀ, ਇਹਨਾਂ ਨੂੰ ਇਹ ਘੁੰਗਣੀਆਂ ਛਕਾ ਦਿਓ। ਇਹਨਾਂ ਦੋਨਾਂ ਨੇ ਛਕਾ ਦਿੱਤੀਆਂ ਘੁੰਗਣੀਆਂ। ਕਿਹਾ ਗਿਆ ਸੀ ਪੈਸੇ ਨਹੀਂ ਤੁਹਾਨੂੰ ਦੇਣੇ ਤੇ ਜਿਹੜੀ ਇਹਨਾਂ ਦੀ ਸੇਵਾ ਭਾਵਨਾ ਸੀ, ਭਾਈ ਪ੍ਰਿਥੀ ਨੇ ਆਖਿਆ ਸੀ ਤੁਹਾਡੇ ਅੰਦਰ ਇੰਨੀ ਸੇਵਾ ਦੀ ਭਾਵਨਾ ਹੈ ਕਦੇ ਤੁਸੀਂ ਰਾਜ ਦੇ ਰਾਜ ਕਰਨ ਦੇ ਸਮਰੱਥ ਹੋ ਜਾਓਗੇ, ਤੁਹਾਡਾ ਰਾਜ ਚੱਲੇਗਾ। ਤੇ ਸੱਚਮੁੱਚ ਲਾਹੌਰ ਵਿੱਚ ਇਹਨਾਂ ਦੀ ਬਿਲਕੁਲ ਹਕੂਮਤ ਵਰਗੀ ਜਿਹੜੀ ਕਹਾਣੀ ਸੀ ਉਨੀ ਕੁ ਤਾਕਤ ਇਹਨਾਂ ਦੀ ਕੋਲ ਆਈ, ਲੇਕਿਨ ਸਿੱਖਾਂ ਨਾਲ ਇਹਨਾਂ ਜਿੰਨਾ ਧਰੋਹ ਕੀਤਾ ਬਾਅਦ ਵਿੱਚ ਤਾਕਤ ਵਿੱਚ ਆ ਕੇ ਰਾਜ ਸੱਤਾ ਵਿੱਚ ਆ ਕੇ ਜ਼ਕਰੀਆ ਖਾਨ ਦੇ ਦੀਵਾਨ ਬਣ ਕੇ ਫਿਰ ਕਿੰਨਾ ਕਿਹਨਾਂ ਨੇ ਸਿੱਖਾਂ ਤੇ ਕਹਿਰ ਢਾਇਆ ਤੇ ਛੋਟਾ ਘੱਲੂਘਾਰ ਹੈ ਜਿਹੜਾ ਉਹਦੇ ਵਿੱਚ ਇਹ ਦੀਵਾਨ ਲਖਪਤ ਰਾਏ ਕੀ ਕਰਦਾ ਹੈ। ਤੇ ਵੱਡੇ ਘੱਲੂਘਾਰੇ ਵਿੱਚ ਤੁਸੀਂ ਆਖੋਗੇ ਇੱਥੇ ਉਹ ਕੌਣ ਹੈ ਜਿਹੜਾ ਆਪਣਾ ਕਿਹਾ ਜਾ ਸਕਦਾ, ਹਾਂ ਇੱਥੇ ਵੀ ਹੈ। ਇਹ ਬੜੇ ਲੋਕ ਨੇ ਜਿਹਨਾਂ ਨੂੰ ਵੇਖੋਗੇ ਇੱਥੇ ਉਹ ਜਿਹੜਾ ਆਪਣਾ ਜੋੜ ਕੇ ਵੇਖਿਆ ਜਾ ਸਕਦਾ ਉਹ ਹੈ ਅਕਲ ਦਾਸ ਨਰੰਜਣੀਆਂ ਜੰਡਿਆਲਾ ਗੁਰੂ। ਹੁਣ ਕਿੱਥੋਂ ਚੱਲਦੀ ਇਹ ਗੱਲ, ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ, ਤੁਹਾਨੂੰ ਪਤਾ ਕਿ ਉਹਨਾਂ ਨੇ ਮਸੰਦ ਪ੍ਰਥਾ ਚਲਾਈ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ, ਉਹਨਾਂ ਨੇ 22 ਮੰਜੀਆਂ ਸਥਾਪਿਤ ਕੀਤੀਆਂ, ਉਹਨਾਂ ਵਿੱਚੋਂ ਇੱਕ ਮੰਜੀ ਭਾਈ ਹਿੰਦਾਲ ਜੀ ਨੂੰ ਦਿੱਤੀ।
ਭਾਈ ਹੰਦਾਲ ਇਹ ਹਰ ਵੇਲੇ ਨਿਰੰਜਣ ਨਿਰੰਜਣ ਸ਼ਬਦ ਮੂੰਹੋਂ ਬੋਲਿਆ ਕਰਦਾ ਸੀ। ਇਹਨਾਂ ਦੀ ਅਲ ਜਿਹੜੀ ਪੈ ਗਈ ਸੀ ਨਿਰੰਜਣੀਏ, ਇਹਨਾਂ ਵਿੱਚੋਂ ਅੱਗੇ ਜਾ ਕੇ ਫਿਰ ਹਰ ਭਗਤ ਨਿਰੰਜਣੀਆਂ ਵੀ ਪੈਦਾ ਹੋਇਆ। ਉਹ ਸਿੱਖਾਂ ਦੀ ਮੁਖਬਰੀ ਕਰਦਾ ਸੀ, ਹਰ ਭਗਤ ਨਿਰੰਜਣੀਆਂ ਉਹਨੇ ਸਿੱਖਾਂ ਦਾ ਕਿੱਡਾ ਕੁ ਵੱਡਾ ਨੁਕਸਾਨ ਕੀਤਾ। ਲੇਕਿਨ ਜੇ ਪਿਛੋਕੜ ਵਿੱਚ ਵੇਖੋਗੇ ਗੁਰੂ ਅਮਰਦਾਸ ਮਹਾਰਾਜ ਦੀ ਬਖਸ਼ਿਸ਼, ਇਹਨੂੰ ਵੱਡਾ ਕਰਕੇ ਸਮਝੋ ਗੱਲ ਨੂੰ। ਇਹ ਦੁਨੀਆ ਹੈ, ਇੱਥੇ ਧਰਮੀਆਂ ਦੇ ਪਾਪੀ ਜੰਮ ਪੈਂਦੇ ਨੇ ਤੇ ਪਾਪੀਆਂ ਦੇ ਘਰ ਧਰਮੀ ਜੰਮ ਪੈਂਦੇ ਨੇ। ਜੇ ਇਤਿਹਾਸ ਦਾ ਹਵਾਲਾ ਲੈਣਾ ਤੇ ਹਰਨਾਕਸ਼ ਇੱਕ ਪਾਪੀ ਬਾਪ ਹੈ, ਹਰਨਾਕਸ਼ ਵਰਗਾ ਪਾਪੀ ਕੌਣ ਹੈ, ਤੇ ਯੁੱਗ ਵੀ ਸਤਯੁਗ ਦਾ ਹੈ। ਜਿਹੜਾ ਆਪਣੇ ਪੁੱਤਰ ਪ੍ਰਹਲਾਦ ਨੂੰ ਕਹਿੰਦਾ ਰੱਬ ਦਾ ਨਾਂ ਨਹੀਂ ਭਗਵਾਨ ਦਾ ਨਾਂ ਨਹੀਂ ਮੇਰਾ ਨਾਂ ਲੈ, ਉਹਦੀ ਪਰਦਾ ਉਹਦਾ ਨਾਂ ਲੈਂਦੀ ਹੈ ਹਰਨਾਕਸ਼। ਲੇਕਿਨ ਉਹਦੇ ਘਰ ਵਿੱਚ ਕੌਣ ਪੈਦਾ ਹੋਇਆ? ਭਗਤ ਪ੍ਰਹਲਾਦ। ਏਡੇ ਵੱਡੇ ਪਾਪੀ ਦੇ ਘਰ ਭਗਤ ਪ੍ਰਹਲਾਦ ਪੈਦਾ ਹੋਇਆ। ਉਹ ਭਗਤ ਪੈਦਾ ਹੋਇਆ ਜਿਹਨੂੰ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਭਗਤ ਕਹਿੰਦੀ ਹੈ। ਕੁਝ ਭਗਤ ਸਾਹਿਬਾਨ ਉਹ ਨੇ ਜਿਹਨਾਂ ਦੀ ਬਾਣੀ ਦਰਜ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ, ਬਾਬਾ ਕਬੀਰ ਸਾਹਿਬ ਜੀ, ਬਾਬਾ ਨਾਮਦੇਵ ਸਾਹਿਬ ਜੀ, ਇਤਿਹਾਸਕ ਜਦੋਂ ਅਸੀਂ ਭਗਤ ਪੜ੍ਹਦੇ ਹਾਂ ਉਹਨਾਂ ਦੇ ਨਾਮ ਦਰਜ ਨੇ। ਬਾਬਾ ਰਵਿਦਾਸ ਮਹਾਰਾਜ, ਗੱਲ ਮੇਰੀ ਲਮੇਰੀ ਨਾ ਹੋ ਜਾਏ, ਮੈਂ ਜ਼ਿਕਰ ਕਰ ਰਿਹਾ ਸੀ, ਪਤਾ ਨਹੀਂ ਲੱਗਦਾ, ਲੇਕਿਨ ਇਹ ਦੋ ਭਗਤ ਨੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਨਹੀਂ, ਲੇਕਿਨ ਬਾਣੀ ਵਿੱਚ ਉਹਨਾਂ ਦੇ ਨਾਮ ਨਾਲ ਭਗਤ ਹੈ। ਇੱਕ ਭਗਤ ਧਰੂ ਤੇ ਇੱਕ ਭਗਤ ਪ੍ਰਹਿਲਾਦ। ਹਰ ਯੁਗ ਯੁਗ ਭਗਤ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਹੁਣ ਏਡੇ ਪਾਪੀ ਬਾਪ ਦੇ ਘਰ ਏਡਾ ਭਗਤ ਪੁੱਤਰ ਪੈਦਾ ਹੁੰਦਾ ਭਗਤ ਪ੍ਰਹਿਲਾਦ। ਮੈਂ ਗੱਲ ਕਰ ਰਿਹਾ ਸੀ ਕਿ ਪਾਪੀਆਂ ਦੇ ਘਰ ਧਰਮੀ ਜੰਮ ਪੈਂਦੇ ਨੇ। ਗੁਰੂ ਰਾਮਦਾਸ ਮਹਾਰਾਜ ਨਾਲੋਂ ਵੱਡਾ ਚੰਗਾ ਬਾਪ ਕੋਈ ਹੋ ਸਕਦਾ? ਗੁਰੂ ਰਾਮਦਾਸ ਮਹਾਰਾਜ ਚੌਥੇ ਪਾਤਸ਼ਾਹ। ਹਰ ਬਾਪ ਆਪਣੇ ਆਪ ਨੂੰ ਚੰਗਾ ਕਹਾਉਂਦਾ, ਹਰ ਮਾਂ ਆਪਣੇ ਆਪ ਨੂੰ ਚੰਗਾ ਕਹਾਉਂਦੀ ਹੈ। ਬੀਬੀ ਭਾਨੀ ਨੂੰ ਜਦੋਂ ਜੁੜ ਕੇ ਵੇਖੋਗੇ ਜੋ ਚੰਗੀ ਮਾਂ ਕੋਈ ਹੋ ਸਕਦੀ ਹੈ? ਲੇਕਿਨ ਜਦੋਂ ਤੁਸੀਂ ਪ੍ਰਿਥੀ ਚੰਦ ਵੱਲ ਧਿਆਨ ਮਾਰੋਗੇ ਉਹ ਕੀ ਨਹੀਂ ਕਰਦਾ। ਗੁਰੂ ਅਰਜਨ ਦੇ ਮਹਾਰਾਜ ਦਾ ਵੱਡਾ ਭਰਾ ਕੀ ਨਹੀਂ ਕਰਦਾ? ਮੈਂ ਗੱਲ ਜਿਹੜੀ ਕਰ ਰਿਹਾ ਸੀ, ਇਹ ਵੱਡੇ ਘੱਲੂਘਾਰੇ ਵਿੱਚ ਅਬਦਾਲੀ ਨੂੰ ਸੱਦਣ ਵਾਸਤੇ ਇਹ ਆਕਲ ਦਾਸ ਹੈ ਜਿਹੜਾ ਨਿਰੰਜਣੀਆਂ, ਉਹ ਆਪਣੇ ਇੱਕ ਸਵਾਰ ਨੂੰ ਭੇਜਦਾ ਵੀ ਜਲਦੀ ਆ ਜਾਓ, ਨਹੀਂ ਤੇ ਸਿੱਖ ਬਹੁਤ ਵੱਡਾ ਨੁਕਸਾਨ ਕਰ ਦੇਣਗੇ। ਫਿਰ ਅਹਿਮਦ ਸ਼ਾਹ ਅਬਦਾਲੀ ਆਉਂਦਾ ਹੈ, ਕੁੱਪਰ ਹੀੜੇ ਵਿੱਚ ਇੱਕ ਵੱਡਾ ਘੱਲੂਘਾਰਾ ਵਾਪਰਦਾ ਹੈ। ਕੁੱਪਰ ਹੀੜਾ ਦੋ ਪਿੰਡ ਦੇ, ਕੁੱਪ ਪਿੰਡ ਅਲੱਗ ਹੈ ਤੇ ਹੀੜਾ ਪਿੰਡ ਅਲੱਗ ਹੈ। ਮੈਂ ਉਸ ਇਲਾਕੇ ਦੇ ਨੇੜੇ ਤੇੜੇ ਦੇ ਰਹਿਣ ਵਾਲਾ। ਜੇ ਲੁਧਿਆਣੇ ਹੋ ਤੁਸੀਂ ਜਾਓ ਮਲੇਰਕੋਟਲੇ ਵੱਲ, ਮੰਡੀ ਅਹਿਮਦਗੜ੍ਹ ਦਾ ਜਦੋਂ ਅਸੀਂ ਉਹਨੂੰ ਕਰੋਸ ਕਰ ਜਾਂਦੇ ਹਾਂ, ਨਹਿਰ ਕਰੋਸ ਕਰ ਜਾਂਦੇ ਹਾਂ, ਤੇ ਮਲੇਰਕੋਟਲੇ ਤੇ ਮੰਡੀ ਅਹਿਮਦਗੜ੍ਹ ਦੇ ਵਿਚਕਾਰ ਹੀ ਆਉਂਦਾ ਪਿੰਡ ਕੁੱਪ, ਅੱਜ ਕੱਲ੍ਹ ਤੇ ਕਸਬਾ ਬਣ ਗਿਆ। ਇਹਦੇ ਨੇੜੇ ਰਹੀੜਾ ਹੈ ਜਿੱਥੇ ਸ਼ਹੀਦਾਂ ਦੀ ਯਾਦਗਾਰ ਬਣੀ ਹੋਈ, ਜਿੱਥੇ ਸਿੱਖ ਪੰਥ ਨੂੰ ਮਾਰਨ ਵਾਸਤੇ ਅਹਿਮਦ ਸ਼ਾਹ ਅਬਦਾਲੀ ਲਗਭਗ 2 ਲੱਖ ਤੋਂ 2.5 ਲੱਖ ਫੌਜ ਲੈ ਕੇ ਆਉਂਦਾ ਹੈ। ਮਲੇਰਕੋਟਲੇ ਦਾ ਨਵਾਬ ਭੀਖਣ ਖਾਂ, ਸਰਹੰਦ ਦਾ ਹਾਕਮ ਜੈਨ ਖਾਂ, ਉਹਨਾਂ ਦੀ ਜ਼ਿੰਮੇਵਾਰੀ ਲਾਈ ਜਾਂਦੀ ਹੈ ਕਿ ਸਿੱਖਾਂ ਨੂੰ ਅੱਗਿਓਂ ਘੇਰ ਲਓ, ਭੱਜ ਨਾ ਜਾਣ, ਇੱਥੇ ਅੱਜ ਸਿੱਖਾਂ ਦਾ ਖਾਤਮਾ ਕਰ ਦਿੰਦਾ। ਤੇ ਸਿੱਖ ਨੇ ਜਿਹੜੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਜਿਹਨਾਂ ਸਰਦਾਰਾਂ ਦਾ ਮੈਂ ਨਾਂ ਲਵਾਂ, ਮੇਰਾ ਬਹੁਤ ਥਮਾਂ ਵੀ ਇਸ ਪਾਸੇ ਚਲਾ ਜਾਏਗਾ, ਸਮਕਾਲੀ ਸਰਦਾਰਾ ਜੱਸਾ ਸਿੰਘ ਰਾਮਗੜੀਆ, ਉਹ ਵੀ ਬਹੁਤ ਬਹਾਦਰ ਹੈ, ਸਰਦਾਰ ਚੜ ਸਿੰਘ ਸ਼ੁਕਰ ਚੱਕੀਆ, ਸਰਦਾਰ ਸ਼ਾਮ ਸਿੰਘ ਨਾਰਲੀ, ਤੇ ਹਰ ਮਿਸਲ ਦੇ ਸਰਦਾਰ ਨੇ ਇਹ ਵੱਡੇ ਘੱਲੂਘਾਰੇ ਵਿੱਚ ਆਪਣੀ ਜਾਨ ਹਥੇਲੀ ਤੇ ਰੱਖ ਕੇ ਬਹੁਤ ਵੱਡਾ ਇਤਿਹਾਸ ਸਿੱਖਿਆ। ਤੇ ਲਗਭਗ 25 ਮੀਲ ਇਹ ਕੁੱਪੜੀੜੇ ਤੋਂ ਲੈ ਕੇ ਬਰਨਾਲੇ ਤੱਕ ਸਿੱਖਾਂ ਦਾ ਕਤਲੇਆਮ ਹੁੰਦਾ ਗਿਆ। ਸਿੱਖਾਂ ਲਈ ਮੁਸ਼ਕਲ ਇਹ ਹੈ ਕਿ ਸਿੱਖਾਂ ਦੇ ਆਪਣੇ ਪਰਿਵਾਰ ਨਾਲ ਨੇ,
ਜਦੋਂ ਅਹਿਮਦ ਸ਼ਾਹ ਅਬਦਾਲੀ ਪਾਣੀਪਤ ਦੀ ਜੰਗ ਲੜਦਾ ਮਰਹੱਟਿਆਂ ਦੇ ਨਾਲ, ਵੱਡੀ ਤਾਕਤ ਨੇ ਮਰਹੱਟੇ, ਮਰਹੱਟਿਆਂ ਦੇ ਨਾਲ ਉਹਨਾਂ ਦਾ ਪਰਿਵਾਰ ਨਹੀਂ, ਉਹਨਾਂ ਦੇ ਬਾਲ ਬੱਚੇ ਨਹੀਂ, ਉਹਨਾਂ ਦੇ ਬਜ਼ੁਰਗ ਮਾਂ ਬਾਪ ਨਹੀਂ, ਕੇਵਲ ਜੰਗ ਲੜਨ ਵਾਲੀਆਂ ਨੇ ਫੌਜਾਂ ਨੇ। ਲੇਕਿਨ ਜਦੋਂ ਸਿੰਘ ਲੜਦੇ ਨੇ, ਖਾਲਸਾ ਪੰਥ ਲੜਦਾ ਹੈ, ਵੱਡਾ ਘੱਲੂਘਾਰਾ, ਉਹਦੇ ਵਿੱਚ ਇਹ ਹੈ ਕਿ ਸਿੱਖਾਂ ਕੋਲ ਆਪਣਾ ਪਰਿਵਾਰ ਹੈ। ਕਿਸੇ ਮੇਰੀ ਭੈਣ ਨੂੰ ਕਹਿ ਦੇਵਾਂ, ਸਿੱਖ ਭੈਣ ਨੂੰ ਕਹਿ ਦੇਵਾਂ, ਬੱਚਾ ਹੋਣ ਵਾਲਾ ਉਹ ਵੀ ਨਾਲ ਹੈ, ਕਿਸੇ ਨੇ ਬੱਚੇ ਨੂੰ ਜਨਮ ਦਿੱਤਾ ਉਹ ਵੀ ਨਾਲ ਹੈ। ਹੁਣ ਉਹਨਾਂ ਦੀ ਰਾਖੀ ਕਰਨੀ, ਕਿਸੇ ਬਿਰਧ ਮਾਂ ਤੋਂ ਤੁਰਿਆ ਨਹੀਂ ਜਾਂਦਾ, ਕੋਈ ਬਿਰਧ ਬਾਪੂ ਤੁਰਨ ਤੋਂ ਮਜਬੂਰ ਹੈ ਨਹੀਂ ਤੁਰਿਆ ਜਾਂਦਾ, ਉਹਨਾਂ ਦੀ ਰਾਖੀ ਕਰਨੀ ਹੈ ਖਾਲਸਾ ਪੰਥ। ਹੁਣ ਇੱਕ ਬੰਨੇ ਆਪਣਿਆਂ ਦੀ ਰਾਖੀ ਕਰਦਾ ਤੇ ਨਾਲ ਨਾਲ ਅਹਿਮਦ ਸ਼ਾਹ ਅਬਦਾਲੀ ਨਾਲ ਜੂਝਦਾ, ਅਹਿਮਦ ਸ਼ਾਹ ਅਬਦਾਲੀ ਨਾਲ ਟੱਕਰ ਲੈਂਦਾ, ਦੋਨਾਂ ਪਾਸਿਆਂ ਤੋਂ ਜੰਗ ਹੁੰਦੀ ਹੈ। ਅਬਦਾਲੀ ਬੇਵੱਸ ਹੋ ਜਾਂਦਾ, ਤਿੰਨ ਵਾਰ ਉਹ ਘੇਰਾ ਤੋੜਦਾ। ਇੱਕ ਤਰੀਕੇ ਨਾਲ ਜਰਨੈਲਾਂ ਨੇ ਆਪਣੇ ਸਾਰੇ ਵਹੀਰ ਨੂੰ ਆਪਣੇ ਘੇਰੇ ਵਿੱਚ ਲੈ ਲਿਆ, ਆਲੇ ਦੁਆਲੇ ਗੋਲ ਚੱਕਰ ਬਣਾ ਲਿਆ ਤੇ ਵੱਡੇ ਜਰਨੈਲ ਉਹਦੇ ਆਲੇ ਦੁਆਲੇ ਹੋ ਗਏ। ਅਬਦਾਲੀ ਨੇ ਤਿੰਨ ਵਾਰ ਯਤਨ ਕੀਤਾ ਘੇਰਾ ਤੋੜਨ ਦਾ, ਲੇਕਿਨ ਤਿੰਨੇ ਵਾਰੀ ਅਸਫਲ ਹੋਇਆ। ਇੱਕ ਵਾਰੀ ਤੋਂ ਬਿਲਕੁਲ ਮੌਤ ਤੋਂ ਬਚਿਆ, ਜਦੋਂ ਚੜ੍ਹ ਸਿੰਘ ਸ਼ੁਕਰ ਚੱਕਿਆ ਤੇ ਹਮਲਾ ਕਰਤਾ ਸੀ ਨਾ, ਮੌਤ ਦੇ ਬਿਲਕੁਲ ਨੇੜਿਓਂ ਬਚਿਆ ਤੇ ਮੁੜ ਕੇ ਉਹਦਾ ਹੌਸਲਾ ਨਹੀਂ ਪਿਆ ਤੇ ਉਹਨੇ ਇੱਕੋ ਹੀ ਗੱਲ ਆਖੀ, ਅੱਜ ਸਿੱਖ ਇੱਥੋਂ ਬਚ ਕੇ ਨਾ ਚਲਾ ਜਾਵੇ। ਲੜ ਲੜ ਕੇ ਇੰਨੀਆਂ ਹੰਬ ਗਈਆਂ ਫੌਜਾਂ, ਉੱਥੇ ਇਤਿਹਾਸਕ ਪਿੰਡ ਹੈ ਹਥੂਰ, ਉੱਥੇ ਘਟਾਵ ਹੈ, ਹੁਣ ਤੇ ਪਤਾ ਨਹੀਂ ਕਿਹੜੀ ਪੋਜੀਸ਼ਨ ਵਿੱਚ ਹੋਵੇਗੀ। ਉਹ ਢਾਬ ਦੇ ਦੋਨਾਂ ਪਾਸਿਆਂ ਤੇ ਪਾਣੀ ਪੀਣ ਵਾਸਤੇ ਜਿਹੜੇ ਸਨ, ਇੱਕ ਪਾਸੇ ਅਬਦਾਲੀ ਦੀਆਂ ਫੌਜਾਂ ਤੇ ਦੂਜੇ ਬੰਨੇ ਸਿੱਖ ਪਾਣੀ ਪੀ ਰਹੇ ਸਨ। ਅਬਦਾਲੀ ਦੇ ਸਿਪਾਹੀ ਇੰਨੇ ਹੰਭ ਗਏ ਕਿ ਸਿੱਖ ਕੁਝ ਪਰ ਰੁਕ ਕੇ ਪਾਣੀ ਦੀਆਂ ਕੁਝ ਬੂੰਦਾਂ ਪੀਣ ਵਾਸਤੇ ਢਾਬ ਤੇ ਰੁਕੇ ਤੇ ਉੱਥੇ ਅਹਿਮਦ ਸ਼ਾਹ ਅਬਦਾਲੀ ਦੇ ਸਿਪਾਹੀ ਵੀ ਰੁਕੇ ਹੋਏ ਨੇ, ਲੇਕਿਨ ਉਹਨਾਂ ਦਾ ਹੌਸਲਾ ਨਹੀਂ ਪਿਆ, ਉਹ ਇੰਨੇ ਥੱਕ ਗਏ। ਹੁਣ ਇੱਥੋਂ ਖਾਲਸਾ ਜਿਹੜਾ ਅੱਗੇ ਜਾਂਦਾ ਜਾਂਦਾ ਕਿੱਥੇ ਪਹੁੰਚਿਆ, ਰਸਤੇ ਵਿੱਚ ਕਿਸੇ ਨੇ ਪਨਾਹ ਨਹੀਂ ਦਿੱਤੀ, ਲੋਕਾਂ ਨੇ ਬੂਹੇ ਬੰਦ ਕਰ ਲਏ। ਬੜਾ ਔਖਾ ਹੁੰਦਾ ਕਿਸੇ ਬੁਰੇ ਵਕਤ ਵਿੱਚ ਕਿਸੇ ਦੀ ਮਦਦ ਕਰਨੀ, ਬੁਰੇ ਵਕਤ ਵਿੱਚ ਕੋਈ ਵਿਰਲਾ ਮਦਦ ਕਰਦਾ ਹੁੰਦਾ, ਤੁਹਾਡੇ 'ਚ ਵਿਪਤਾ ਪੈ ਜਾਏ, ਮੇਰੇ 'ਚ ਵਿਪਤਾ ਪੈ ਜਾਏ, ਚੰਗੇ ਟਾਈਮ ਵਿੱਚ ਸਾਰੇ ਤੁਹਾਡੇ ਆਪਣੇ ਹੁੰਦੇ ਨੇ। ਇੱਕ ਵਿਦਵਾਨ ਦਾ ਕਥਨ ਹੈ, ਜੇ ਦੋਸਤਾਂ ਦੀ ਗਿਣਤੀ ਕਰਨੀ ਹੈ ਉਦੋਂ ਕਰੋ ਜਦੋਂ ਤੁਸੀਂ ਮੁਸੀਬਤ ਵਿੱਚ ਫਸੇ ਹੋਏ ਹੋ, ਜਦੋਂ ਸੌਖੇ ਹੋ ਨਾ ਉਦੋਂ ਦੋਸਤਾਂ ਦੀ ਗਿਣਤੀ ਨਾ ਕਰੋ। ਫੇਸਬੁੱਕ 'ਤੇ ਤਾਂ ਤੁਹਾਡਾ 5000 ਦੋਸਤ ਹੋ ਸਕਦਾ, ਲੇਕਿਨ ਜਦੋਂ ਮੁਸੀਬਤ ਵਿੱਚ ਹੋਵੋਗੇ, ਔਖੇ ਵਕਤ ਵਿੱਚ ਹੋਵੇਗਾ, ਉਦੋਂ ਦੋਸਤਾਂ ਦੀ ਗਿਣਤੀ ਕਰਿਓ। ਅਸਲ ਵਿੱਚ ਦੋਸਤ ਉਹ ਹੁੰਦੇ ਨੇ ਜਿਹੜੇ ਮੁਸੀਬਤ ਦੇ ਸਮੇਂ ਕੰਮ ਆ ਜਾਣ। ਹੁਣ ਇਹ ਖਾਲਸਾ ਮੌਤ ਨਾਲ ਜੂਝਦਾ ਕਿੱਥੇ ਪਹੁੰਚਿਆ, ਬਠਿੰਡੇ ਦੇ ਰੇਤਲੇ ਟਿੱਬਿਆਂ ਵਿੱਚ ਹੁਣ ਜ਼ਖਮ ਭਰਨ ਲੱਗੇ ਨੇ, ਜ਼ਖਮ ਆਟਣ ਲੱਗੇ ਨੇ। ਕੋਈ ਐਸਾ ਨਹੀਂ ਸਿੱਖ ਜੀ ਦਾ ਪਰਿਵਾਰਕ ਮੈਂਬਰ ਇਹ ਵੱਡੇ ਘੱਲੂਘਾਰ ਵਿੱਚ ਸ਼ਹੀਦ ਨਾ ਹੋਇਆ ਹੋਵੇ, ਕਿਸੇ ਦਾ ਸਾਰਾ ਪਰਿਵਾਰ ਸ਼ਹੀਦ ਹੋ ਗਿਆ, ਕਿਸੇ ਦੇ ਬੱਚੇ ਸ਼ਹੀਦ ਹੋ ਗਏ, ਕਿਸੇ ਦੇ ਬਜ਼ੁਰਗ ਸ਼ਹੀਦ ਹੋ ਗਏ। ਲੇਕਿਨ ਅੱਜ ਜਿਹੜਾ ਖਾਲਸਾ ਪੰਥ ਬੈਠ ਕੇ ਗੱਲ ਕਰਨ ਲੱਗਾ, ਇੱਥੇ ਕੋਈ ਜਾਤੀ ਨੁਕਸਾਨ ਦੀ ਗੱਲ ਨਹੀਂ ਹੋ ਰਹੀ। ਤੁਸੀਂ ਖਾਲਸੇ ਦਾ ਕਰੈਕਟਰ ਵੇਖੋ, ਖਾਲਸੇ ਦਾ ਕਿਰਦਾਰ ਵੇਖੋ। ਥੋੜ੍ਹਾ ਜਿਹਾ ਨੁਕਸਾਨ ਮੇਰਾ ਹੋ ਜਾਏ, ਮੈਂ ਹਰ ਥਾਂ 'ਤੇ ਜਾ ਕੇ ਗੱਲ ਕਰਦਾ, ਮੇਰਾ ਇੰਨਾ ਨੁਕਸਾਨ ਹੋਇਆ। ਇੱਥੇ ਤਾਂ ਜੇ ਗੁਰਦੁਆਰਾ ਸਾਹਿਬ 'ਚੋਂ ਕਿਸੇ ਦਾ ਜੋੜਾ ਚੱਕਿਆ ਜਾਏ ਨਾ, ਉਹ ਜੋੜੇ ਦਾ ਜ਼ਿਕਰ ਵਾਰ ਵਾਰ ਸੰਗਤ ਵਿੱਚ ਖੜ ਕੇ ਕਰਦਾ, ਮੇਰਾ ਜੋੜਾ ਚੱਕਿਆ ਗਿਆ। ਨਹੀਂ ਚੱਕਿਆ ਜਾਣਾ ਚਾਹੀਦਾ, ਗੁਰੂ ਘਰ ਵਿੱਚੋਂ ਜੋੜਾ ਨਹੀਂ ਚੱਕਿਆ ਜਾਣਾ ਚਾਹੀਦਾ। ਇਹ ਗੁਰੂ ਨਾਨਕ ਦਾ ਘਰ ਹੈ, ਜਿਹੜਾ ਇੱਥੋਂ ਜੋੜਾ ਚੁੱਕਦਾ ਕੀ ਉਹ ਬਖਸ਼ਿਆ ਜਾਏਗਾ? ਨਹੀਂ ਚੱਕਿਆ ਜਾਣਾ ਚਾਹੀਦਾ, ਪਰ ਜੇ ਚੱਕਿਆ ਜਾਏ, ਤੁਸੀਂ ਵੇਖੋਗੇ ਜੇ ਕੋਈ ਵਿਆਹ ਵਿੱਚ ਆਇਆ ਤਾਂ ਸਾਰੇ ਵਿਆਹ ਵਿੱਚ ਇੱਕੋ ਹੀ ਗੱਲ ਚੱਲਦੀ ਹੈ, ਮੇਰਾ ਜੋੜਾ ਚੱਕਿਆ। ਪਰ ਵੇਖੋ ਖਾਲਸੇ ਦਾ ਕਿਰਦਾਰ, ਜਿਸਮ ਜ਼ਖਮਾਂ ਨਾਲ ਭਰੇ ਹੋਏ ਨੇ ਥਾਂ ਥਾਂ ਤੋਂ, ਹੁਣ ਉਹ ਜ਼ਖਮ ਨੇ ਜਿਹੜੇ ਹੌਲੀ ਹੌਲੀ ਭਰਨ ਲੱਗੇ ਨੇ, ਕਿਸੇ ਕਿਸੇ ਜ਼ਖਮ ਨਸੂਰ ਬਣ ਗਏ। ਦਵਾਈ ਬੂਟੀ ਕਰਨ ਵਾਲਾ ਕੋਈ ਨਹੀਂ, ਰਾਜਮਾ ਖਾਣ ਨੂੰ ਪ੍ਰਸ਼ਾਦਾ ਨਹੀਂ ਮਿਲਦਾ, ਤੇ ਹਰ ਇੱਕ ਹੈ ਜਿਹੜਾ ਹਰ ਇੱਕ ਦੇ ਪਰਿਵਾਰ ਵਿੱਚੋਂ ਕੋਈ ਸ਼ਹੀਦ ਹੋਇਆ, ਕੋਈ ਤੇ ਐਸਾ ਹੈ ਜਿਹਦਾ ਉਹਨੂੰ ਛੱਡ ਕੇ, ਉਸ ਬੰਦੇ ਨੂੰ ਛੱਡ ਕੇ ਸਾਰਾ ਪਰਿਵਾਰ ਸ਼ਹੀਦ ਹੋ ਗਿਆ, ਪਰ ਕੋਈ ਸ਼ਿਕਵਾ ਨਹੀਂ ਕਰਦਾ। ਮੇਰੇ ਪਰਿਵਾਰ ਦੇ ਕਿੰਨੇ ਜੀ ਸ਼ਹੀਦ ਹੋ ਗਏ, ਮੇਰੇ ਵੱਡੇ ਕਿੰਨੇ ਸ਼ਹੀਦ ਹੋ ਗਏ। ਹੁਣ ਉੱਥੇ ਬੈਠ ਕੇ ਖਾਲਸਾ ਗੁਰਮਤਾ ਕਰਦਾ
ਕਹਿੰਦੇ ਵੀ ਜੋ ਕੁਝ ਹੋ ਗਿਆ ਉਹਨੂੰ ਪਿੱਛੇ ਛੱਡ ਦੇਈਏ। ਅਬਦਾਲੀ ਹਾਲੇ ਪੰਜਾਬ ਦੀ ਧਰਤੀ ਤੇ ਲਾਹੌਰ ਹੈ, ਉਹ ਇਹ ਨਿਰਣਾ ਕਰਕੇ ਗਿਆ ਵੀ ਮੈਂ ਖਾਲਸੇ ਪੰਥ ਨੂੰ ਮਾਰ ਦਿੱਤਾ, ਉਹਦੇ ਅੰਦਰ ਇਹ ਭਾਵਨਾ ਪ੍ਰਚੰਡ ਹੋ ਗਈ, ਮੈਂ ਖਾਲਸਾ ਖਤਮ ਕਰ ਦਿੱਤਾ। ਆਪਣੇ ਜ਼ਖਮਾਂ ਦੀ ਗੱਲ ਬਾਅਦ ਵਿੱਚ ਕਰਾਂਗੇ, ਆਪਣੇ ਪਰਿਵਾਰ ਦੇ ਨੁਕਸਾਨ ਦੀ ਗੱਲ ਬਾਅਦ ਵਿੱਚ ਕਰਾਂਗੇ। ਚਲੋ ਪਹਿਲਾਂ ਅਹਿਮਦ ਸ਼ਾਹ ਅਬਦਾਲੀ ਤੋਂ ਵੱਡੇ ਘੱਲੂਘਾਰੇ ਦਾ ਬਦਲਾ ਲਈਏ। ਹੁਣ ਬਠਿੰਡੇ ਦੇ ਰੇਤਲੇ ਟਿੱਬਿਆਂ ਵਿੱਚ ਬੈਠ ਕੇ ਖਾਲਸਾ ਪੰਥ, ਜੱਸਾ ਸਿੰਘ ਆਹਲੂਵਾਲੀਆ ਵੀ ਉੱਥੇ ਮੌਜੂਦ ਹੈ, ਜਿੰਨੇ ਵੀ ਜਰਨੈਲ ਬੈਠੇ ਨੇ ਉੱਥੇ, ਹੁਣ ਇਹ ਜਿਹੜਾ ਮਸ਼ਵਰਾ ਕਰਦੇ ਨੇ ਉਹਨੂੰ ਕਵਿਤਾ ਦੇ ਸ਼ਬਦਾਂ ਵਿੱਚ ਤਰਲੋਟਨ ਸਿੰਘ ਭਮੱਦੀ ਦਾ ਢਾਡੀ ਜਥਾ, ਭਾਈ ਹਰਦੀਪ ਸਿੰਘ ਖਹਿਰਾ ਪਿੰਡ ਗਿੱਦੜਵਿੰਡੀ, ਭਾਈ ਕਿਸਮਤ ਸਿੰਘ ਰਾਜੂ ਪਿੰਡ ਬੀਲਾ ਅਤੇ ਸਰੰਗੀ ਮਾਸਟਰ ਭਾਈ ਸਤਨਾਮ ਸਿੰਘ ਲਾਲੀ ਪਿੰਡ ਬੀਲਾ, ਉਸ ਸਮੇਂ ਦੇ ਇਤਿਹਾਸ ਦਾ ਪੰਨਾ ਆਪ ਜੀ ਦੀ ਸੇਵਾ ਵਿੱਚ ਆਖਰੀ ਕਵਿਤਾ ਵਜੋਂ ਇਉਂ ਕਰ ਲੈਂਦੇ।

ਖਾਲਸਾ ਅਜੇ ਜਿਉਂਦਾ ਦਈਏ ਦਸ ਦੁਰਾਨੀ ਨੂੰ ਹੋ ਬੋਲੇ ਸੋ।

ਇਹ ਹੈ ਖਾਲਸਾਈ ਕਿਰਦਾਰ। ਏਡਾ ਵੱਡਾ ਨੁਕਸਾਨ ਹੋ ਗਿਆ, ਕੁਝ ਵੀ ਕੋਲ ਨਹੀਂ, ਪਰਿਵਾਰਾਂ ਵਿੱਚੋਂ ਬਹੁਤੇ ਜੀ ਸ਼ਹੀਦ ਹੋ ਗਏ, ਪਰ ਖਾਲਸਾ ਉਦਾਸ ਨਹੀਂ। ਕਹਿਣ ਲੱਗਾ ਆਪਣੇ ਨੁਕਸਾਨ ਦਾ ਲੇਖਾ ਜੋਖਾ ਕਦੇ ਫਿਰ ਕਰ ਲਵਾਂਗੇ, ਅੱਜ ਜਿਹੜਾ ਕੌਮ ਦਾ ਨੁਕਸਾਨ ਹੋ ਗਿਆ। ਅਬਦਾਲੀ ਨੇ ਆਖਿਆ ਸੀ ਮੈਂ ਸਿੱਖ ਕੌਮ ਨੂੰ ਮਾਰ ਦਿੱਤਾ, ਆਓ ਪਹਿਲਾਂ ਅਬਦਾਲੀ ਤੋਂ ਬਦਲਾ ਲਈਏ। ਇਹ ਕੇਵਲ ਇਤਿਹਾਸਕ ਵਰਤਾਂਤ ਨਹੀਂ, ਇਹਨੂੰ ਆਪਣੇ ਨਿੱਜੀ ਜੀਵਨ ਨਾਲ ਜੋੜ ਕੇ ਵੇਖਿਓ। ਸਾਡੇ ਜੀਵਨ ਵਿੱਚ ਬਹੁਤ ਔਖੇ ਪਲ, ਕਈ ਵਾਰ ਸਾਡਾ ਇਕਨੋਮਿਕਲੀ ਬਹੁਤ ਨੁਕਸਾਨ ਹੋ ਜਾਂਦਾ ਤੇ ਬਹੁਤੇ ਬੰਦੇ ਨੇ ਜਿਹੜੇ ਨੁਕਸਾਨ ਤੋਂ ਬਾਅਦ ਡਿਪਰੈਸ਼ਨ ਵਿੱਚ ਚਲੇ ਜਾਂਦੇ ਨੇ, ਚਿੰਤਾ ਵਿੱਚ ਚਲੇ ਜਾਂਦੇ ਨੇ। ਇਹ ਜੀਵਨ ਦਾ ਪਾਠ ਹੈ, ਪਰ ਜੇ ਇਹ ਪ੍ਰਸੰਗ ਨੂੰ ਜ਼ਰਾ ਧਿਆਨ ਵਿੱਚ ਰੱਖ ਕੇ ਵੇਖੋਗੇ ਕਿ ਚਿੰਤਾ ਕਰਨ ਨਾਲ ਤੁਸੀਂ ਮੇਰੇ ਬੱਚੇ ਬੱਚੀਆਂ ਬੈਠੇ ਹੋ, ਕੀ ਚਿੰਤਾ ਕਰਨ ਨਾਲ ਤੁਹਾਡਾ ਮਸਲਾ ਹੱਲ ਹੋ ਗਿਆ, ਜਿਹੜਾ ਨੁਕਸਾਨ ਹੋ ਗਿਆ ਕਿ ਉਹਦੀ ਪੂਰਤੀ ਹੋ ਜਾਂਦੀ ਹੈ ਚਿੰਤਾ ਕਰਨ ਨਾਲ? ਬੈਠ ਜਾਓ ਚਿੰਤਾ ਕਰੋ, ਝੂਰ ਲੱਗ ਜਾਓ ਝੂਰਾ ਹੋ ਗਿਆ, ਬੈਠ ਜਾਓ ਵੀ ਆਹ ਨੁਕਸਾਨ ਹੋ ਗਿਆ, ਕੀ ਉਹ ਨੁਕਸਾਨ ਪੂਰਾ ਹੋ ਜਾਏਗਾ? ਚਿੰਤਾ ਕਰਨ ਨਾਲ ਤੁਹਾਡਾ ਨੁਕਸਾਨ ਨਹੀਂ ਪੂਰਾ ਹੋਣਾ, ਲੋੜ ਹੁੰਦੀ ਹੈ ਕਿ ਉਸ ਔਖੇ ਵਕਤ ਵਿੱਚੋਂ ਉੱਭਰਨਾ ਕਿਵੇਂ। ਮੁਸ਼ਕਲਾਂ ਜ਼ਿੰਦਗੀ ਵਿੱਚ ਆਉਂਦੀਆਂ ਨੇ, ਮੁਸ਼ਕਲਾਂ ਜ਼ਿੰਦਗੀ ਦਾ ਪਾਰਟ ਨੇ, ਮੁਸ਼ਕਲਾਂ ਤੋਂ ਬਿਨਾਂ ਜ਼ਿੰਦਗੀ ਨਹੀਂ। ਜਿੱਥੇ ਸੁੱਖ ਬਣਿਆ ਉੱਥੇ ਦੁੱਖ ਬਣਿਆ। ਮੈਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਚੇਤੇ ਆ ਗਈ, ਜਦੋਂ ਬੰਦਾ ਸਹਾਰਾ ਲੱਭਣ ਲੱਗ ਜਾਏ, ਹੁਣ ਇੱਥੇ ਖਾਲਸਾ ਪੰਥ ਕਿਸੇ ਦਾ ਸਹਾਰਾ ਨਹੀਂ ਲੱਭਦਾ। ਆਮ ਤੌਰ 'ਤੇ ਜਿਹਨੂੰ ਅਸੀਂ ਤਿੱਤਲੀ ਕਹਿੰਦੇ ਹਾਂ ਨਾ, ਉੱਡਦੀ ਤਿੱਤਲੀ ਵੇਖੀ ਹੋਏਗੀ ਤੁਸੀਂ, ਜਦੋਂ ਇਹਦਾ ਵਿਕਾਸ ਹੁੰਦਾ ਇੱਕ ਸੁੰਡੀ ਜੇ ਵਾਂਗ ਇੱਕ ਇਕੱਠਾ ਹੋ ਜਾਂਦਾ, ਫਿਰ ਇਹਦੇ ਦੁਆਲੇ ਜਿਵੇਂ ਆਂਡਾ ਹੁੰਦਾ ਇਸ ਤਰੀਕੇ ਦੇ ਨਾਲ ਇੱਕ ਕਰੜਾ ਪੱਖ ਆ ਜਾਂਦਾ, ਫਿਰ ਸਮਾਂ ਪਾ ਕੇ ਹੌਲੀ ਹੌਲੀ ਉਹ ਫੁੱਟਦਾ ਤੇ ਉਹਦੇ ਵਿੱਚੋਂ ਤਿੱਤਲੀ ਹੈ ਜਿਹੜੀ ਇਹ ਉੱਡਦੀ ਹੈ। ਇੱਕ ਮਨੁੱਖ ਸੂਝਵਾਨ ਦੇਖਦਾ ਰਿਹਾ ਵੀ ਉਹ ਜਿਸ ਤਰੀਕੇ ਦੇ ਨਾਲ ਇਕੱਠਾ ਹੋਇਆ ਉਹ ਲਾਰਵਾ ਜਿਹਾ, ਫਿਰ ਉਹਦੇ ਆਲੇ ਦੁਆਲੇ ਇੱਕ ਤਹਿ ਬਣ ਗਈ, ਹਾਰਡ ਸਖਤ ਆਂਡੇ ਦੀ ਸ਼ਕਲ ਦੀ ਤਹਿ ਬਣ ਗਈ। ਤੇ ਉਹ ਰੋਜ਼ ਵੇਖਦਾ ਇਹਦਾ ਵਿਕਾਸ ਹੁੰਦਾ, ਰੋਜ਼ ਵੇਖਦਾ। ਉਹ ਪਹਿਲਾਂ ਵੀ ਵੇਖ ਚੁੱਕਿਆ ਕਿ ਇੱਕ ਵਕਤ ਆਉਂਦਾ ਜਦੋਂ ਇਹ ਉਹਨੂੰ ਤੋੜ ਦਿੰਦੀ ਆਪਣੇ ਪਰਾਂ ਦੀ ਤਾਕਤ ਦੇ ਨਾਲ, ਤੇ ਫਿਰ ਉਹਦੇ ਵਿੱਚੋਂ ਨਿਕਲ ਕੇ ਉੱਡ ਜਾਂਦੀ ਹੈ। ਤੇ ਇੱਕ ਇਸ ਤਰੀਕੇ ਦੇ ਨਾਲ ਉਹ ਵੇਖਦਾ ਰਿਹਾ ਵੀ ਕਿੰਨੇ ਦਿਨ ਹੋ ਗਏ ਇਹ ਤਿੱਤਲੀ ਇਹਦੇ ਵਿੱਚ ਉੱਡੀ ਕਿਉਂ ਨਹੀਂ। ਬੰਦਾ ਸੋਚਦਾ ਰਹਿੰਦਾ, ਜਿਹੜੀ ਚੀਜ਼ ਤੁਹਾਡੀ ਅੱਖਾਂ ਦੇ ਸਾਹਮਣੇ ਵਾਪਰਦੀ ਹੈ ਤੁਸੀਂ ਉਹ ਤੋਂ ਅਣਭਿੱਜ ਨਹੀਂ ਰਹਿ ਸਕਦੇ, ਤੁਹਾਡੇ ਉੱਤੇ ਉਹਦਾ ਇਫੈਕਟ ਹੁੰਦਾ, ਅਸਰ ਹੁੰਦਾ। ਉਹ ਦੇਖਦਾ ਰਿਹਾ ਤੇ ਉਹਨੂੰ ਲੱਗਿਆ ਵੀ ਸ਼ਾਇਦ ਇਹਦੇ ਅੰਦਰ ਜਿਹੜਾ ਜੀਵ ਹੈ ਮਰਨ ਆ ਗਿਆ, ਤੇ ਉਹਨੇ ਬਲੇਡ ਦੇ ਨਾਲ ਉਹਨੂੰ ਜ਼ਰਾ ਕੁ ਤੇੜ ਦੇ ਦਿੱਤੀ, ਬਹੁਤ ਹਲਕੀ, ਵੀ ਸ਼ਾਇਦ ਜਿਹੜੀ ਇਹਦੇ ਅੰਦਰ ਤਿੱਤਲੀ ਹੈ ਨਾ ਉਹ ਤੋਂ ਬਾਹਰ ਨਹੀਂ ਨਿਕਲਿਆ ਜਾ ਰਿਹਾ, ਮੈਂ ਇਹਨੂੰ ਜਰਾ ਕੇ ਨੂੰ ਤਰੇੜ ਬਲੇਡ ਨਾਲ, ਤਿੱਖੇ ਬਲੇਡ ਨਾਲ ਜਰਾ ਕੁ ਤੇੜ ਦੇ ਦੇਵਾਂ, ਤਿੱਤਲੀ ਬਹੁਤ ਛੇਤੀ ਨਿਕਲ ਆਏਗੀ। ਹੁਣ ਉਹਨੇ ਆਪਣੇ ਜਾਣੇ ਭਲਾ ਕੀਤਾ, ਲੇਕਿਨ ਹੋਇਆ ਕੀ, ਇਹਨੂੰ ਜ਼ਿੰਦਗੀ ਵਿੱਚ ਬਹੁਤ ਧਿਆਨ ਨਾ ਸਮਝਿਓ, ਉਹਦੇ ਵਿੱਚੋਂ ਜਿਹੜੀ ਤਿੱਤਲੀ ਨਿਕਲੀ ਉਹ ਫਿਰ ਉੱਡ ਨਹੀਂ ਸਕੀ, ਉਹ ਉੱਡੀ ਨਹੀਂ, ਉਹਦੀ ਉੱਡਣ ਦੀ ਸਮਰੱਥਾ ਚਲੀ ਗਈ। ਕਿਉਂ? ਕਿਉਂਕਿ ਉਹਨੂੰ ਥੋੜ੍ਹੀ ਜਿਹੀ ਬਾਹਰੋਂ ਸਪੋਰਟ ਮਿਲ ਗਈ, ਥੋੜ੍ਹੀ ਜਿਹੀ ਮਦਦ ਮਿਲ ਗਈ, ਉਹ ਫਿਰ ਉੱਡ ਨਹੀਂ ਸਕੀ। ਜਿਹੜੀਆਂ ਬਾਹਰੀ ਮਦਦਾਂ ਨੇ ਉਹ ਤੁਹਾਨੂੰ ਅਪਾਹਜ ਬਣਾ ਦਿੰਦੀਆਂ ਨੇ, ਜਿਹੜੀਆਂ ਮੁਫਤ ਦੀਆਂ ਚੀਜ਼ਾਂ ਨੇ ਤੁਹਾਨੂੰ ਅਪਾਹਜ ਬਣਾ ਦਿੰਦੀਆਂ ਨੇ, ਜਿਹੜੀਆਂ ਮਿਹਨਤ ਨਾਲ ਕਮਾ ਕੇ ਇਹਨੂੰ ਵੱਡਾ ਕਰਕੇ ਗੱਲ ਨੂੰ ਸਮਝੋ। ਮਨੁੱਖ ਜਦੋਂ ਮੁਕਤਖੋਰੀ ਦਾ ਆਦੀ ਬਣ ਜਾਏ ਫਿਰ ਉਹਦਾ ਵਿਕਾਸ ਨਹੀਂ ਹੋਏਗਾ, ਸਟਰਗਲ ਕਰਕੇ, ਮਿਹਨਤ ਕਰਕੇ, ਤਕੜਾ ਕੰਮ ਕਰਕੇ, ਆਪਣੇ ਆਪ ਨੂੰ ਅਸਟੈਬਲਿਸ਼ ਕਰਨਾ, ਆਪਣੇ ਆਪ ਨੂੰ ਸਥਾਪਿਤ ਕਰਨਾ, ਆਪਣੇ ਆਪ ਨੂੰ ਪੁਨਰ ਸਰਜੀਤ ਕਰਨਾ, ਜੇ ਮਨੁੱਖ ਦੇ ਹਿੱਸੇ ਵਿੱਚ ਇਹ ਗੱਲ ਆ ਜਾਏ ਤੇ ਜ਼ਿੰਦਗੀ ਵਿੱਚ ਕਦੇ ਉਹਦੀ ਹਾਰ ਨਹੀਂ ਹੋਵੇਗੀ। ਕਿਉਂਕਿ ਕਲਗੀ ਵਾਲੇ ਪਾਤਸ਼ਾਹ ਦਾ ਖਾਲਸਾ ਤੇ ਇਹ ਸੋਚ ਕੇ ਚੱਲਦਾ, ਨਿਸ਼ਚੈ ਕਰ ਆਪਣੀ ਜੀਤ ਕਰੋ, ਤੁਹਾਡੇ ਅੰਦਰ ਜਿੱਤਣ ਦਾ ਨਿਸ਼ਚਾ ਹੋਣਾ ਚਾਹੀਦਾ, ਭਰੋਸਾ ਹੋਣਾ ਚਾਹੀਦਾ। ਕੋਈ ਵੀ ਕੰਮ ਕਰਨ ਤੋਂ ਪਹਿਲਾਂ ਦੁਬਧਾ ਵਿੱਚ ਨਹੀਂ ਪੈਣਾ, ਪਤਾ ਨਹੀਂ ਹੋਏਗਾ, ਪਤਾ ਨਹੀਂ ਹੋਏਗਾ, ਸਮਾਂ ਹੁੰਦਾ ਜਾ ਰਿਹਾ,
ਸਾਡੇ ਵਿੱਚੋਂ ਬਹੁਤਿਆਂ ਦੀ ਗੱਲ ਇਹ ਹੁੰਦੀ ਹੈ ਜਦੋਂ ਅਰਦਾਸ ਕਰਦੇ ਨੇ ਨਾ ਉਦੋਂ ਵੀ ਮਨ ਵਿੱਚ ਇਹ ਅਵਸਥਾ ਹੁੰਦੀ ਹੈ ਵੀ ਪਤਾ ਨਹੀਂ ਪੂਰੀ ਹੋਣੀ ਹੈ ਪਤਾ ਨਹੀਂ ਨਹੀਂ ਹੋਣੀ ਅਰਦਾਸ ਕਰਨ ਲੱਗਿਆਂ ਵੀ ਭਰੋਸਾ ਨਹੀਂ ਗੁਰੂ ਤੇ ਦੁਬਦਾ ਹੈ ਮਨ ਵਿੱਚ ਚਲੋ ਅਰਦਾਸ ਕਰ ਦਿੰਦੇ ਹਾਂ ਫਿਰ ਕਰਦਿਆਂ ਗੱਲ ਆ ਜਾਂਦੀ ਹੈ ਪਤਾ ਨਹੀਂ ਪੂਰੀ ਹੋਵੇਗੀ ਪਤਾ ਨਹੀਂ ਨਹੀਂ ਹੋਵੇਗੀ ਭੋਲਿਆ ਤੇਰਾ ਮਨ ਤੇ ਹਾਲੇ ਦੁਬਦਾ ਵਿੱਚ ਹੈ ਮੈਂ ਖਾਲਸੇ ਪੰਥ ਦੀ ਗੱਲ ਕਰ ਰਿਹਾ ਸੀ ਕਿਉਂਕਿ ਅੱਜ ਸਰਦਾਰ ਜੱਸਾ ਸਿੰਘ ਆਲੂਵਾਲੀਏ ਦਾ ਜਨਮ ਦਿਨ ਹੈ ਹੁਣ ਇਹ ਕੌਮ ਦਾ ਵੱਡਾ ਜਰਨੈਲ ਹੈ ਤੇ ਕੌਮ ਦੀ ਅਗਵਾਈ ਹਮੇਸ਼ਾ ਜਰਨੈਲ ਕਰਦੇ ਹੁੰਦੇ ਨੇ ਆਗੂ ਅੱਜ ਇਹ ਗੁਰਮਤਾ ਪਾਸ ਕਰ ਰਹੇ ਨੇ ਕਿ ਚਲੋ ਅਹਿਮਦ ਸ਼ਾਹ ਅਬਦਾਲੀ ਕੋਲੋਂ ਵੱਡੇ ਘੱਲੂਘਾਰੇ ਦਾ ਬਦਲਾ ਲਈਏ ਕੋਲ ਹਥਿਆਰ ਨਹੀਂ ਕੋਲ ਘੋੜੇ ਨਹੀਂ ਕੋਲ ਸ਼ਸਤਰ ਨਹੀਂ ਕੋਈ ਕਿਲਾ ਨਹੀਂ ਕੋਈ ਰਾਜਧਾਨੀ ਨਹੀਂ ਘਰੋਂ ਬੇਘਰ ਨੇ ਦੋ ਵੇਲੇ ਦਾ ਪ੍ਰਸ਼ਾਦਾ ਮਿਲਣ ਤੋਂ ਵੀ ਮੁਸ਼ਕਲ ਹੈ ਲੇਕਿਨ ਟੱਕਰ ਕਿਹਦੇ ਨਾਲ ਲੈਣੀ ਹੈ ਜੀ ਤੋਂ ਹਿੰਦੁਸਤਾਨ ਥਰ ਥਰ ਕੰਬਦਾ ਹਿੰਦੁਸਤਾਨੀਆਂ ਦੀ ਜ਼ਬਾਨ ਵਿੱਚੋਂ ਆਵਾਜ਼ ਨਿਕਲਦੀ ਹੈ ਖਾਧਾ ਪੀਤਾ ਲਾਹੇਦਾ ਰਹਿੰਦਾ ਅਹਿਮਦ ਸ਼ਾਹ ਉਸ ਅਹਿਮਦ ਸ਼ਾਹ ਨਾਲ ਟੱਕਰ ਲੈਣ ਵਾਸਤੇ ਖਾਲਸਾ ਹੈ ਜਿਹੜਾ ਇਹ ਬਠਿੰਡੇ ਦੇ ਰੇਤਲੇ ਟਿੱਬਿਆਂ ਵਿੱਚ ਗੁਰਮਤਾ ਪਾਸ ਕਰਦਾ ਹੈ ਇਸ ਤੋਂ ਅਗਲੀ ਕਹਾਣੀ ਕੱਲ੍ਹ ਨੂੰ ਸ਼ਾਮ ਦੇ ਦੀਵਾਨ ਵਿੱਚ ਆਰੰਭਾਂਗੇ ਅੱਜ ਲਈ ਜੋ ਵਕਤ ਹੈ ਉਹ ਆਪਣੀ ਮੰਜ਼ਿਲ ਤੇ ਚਲਾ ਗਿਆ ਆਪ ਸੰਗਤਾਂ ਨੇ ਬੜੇ ਅਦਭੁਤ ਸਤਿਕਾਰ ਨਾਲ ਤੁੱਛ ਜੇ ਵਿਚਾਰਾਂ ਨੂੰ ਸਰਵਣ ਕੀਤਾ ਤੁਹਾਡਾ ਧੰਨਵਾਦ ਘਰਾਂ ਵਿੱਚੋਂ ਜਿਹੜੇ ਤੁਸੀਂ ਬੈਠ ਕੇ ਸੁਣਦੇ ਹੋ ਸਾਨੂੰ ਤੇ ਇੱਥੇ ਪਤਾ ਨਹੀਂ ਲੱਗਦਾ ਤੁਹਾਡੇ ਘਰਾਂ ਵਿੱਚ ਇਹ ਪ੍ਰੋਗਰਾਮ ਲਾਈਵ ਟੈਲੀਕਾਸਟ ਹੁੰਦਾ ਹੈ ਜਦੋਂ ਕਿਸੇ ਸੂਝਵਾਨ ਭੈਣ ਭਰਾ ਦਾ ਬੱਚੇ ਬੱਚੀ ਦਾ ਵੱਡੇ ਛੋਟੇ ਭਰਾ ਦਾ ਜਦੋਂ ਫੋਨ ਆਉਂਦਾ ਨਾ ਚੰਗਾ ਲੱਗਦਾ ਤੁਸੀਂ ਉਤਸ਼ਾਹਿਤ ਕਰਦੇ ਹੋ ਕਿਸੇ ਨੂੰ ਸ਼ਾਬਾਸ਼ ਜਦੋਂ ਤੁਸੀਂ ਦਿੰਦੇ ਹੋ ਉਹਨੂੰ ਚੰਗਾ ਕੰਮ ਕਰਨ ਦਾ ਹੌਸਲਾ ਮਿਲਦਾ ਕਿਸੇ ਨੂੰ ਐਪਰੀਸ਼ੀਏਟ ਕਰ ਦੇਣਾ ਕੋਈ ਬੰਦਾ ਸਰਵ ਸਮਰੱਥ ਨਹੀਂ ਹੁੰਦਾ ਉਹਦੇ ਵਿੱਚ ਊਣਤਾਈਆਂ ਹੋ ਸਕਦੀਆਂ ਨੇ ਲੇਕਿਨ ਚੰਗੇ ਨੂੰ ਸ਼ਾਬਾਸ਼ ਦੇਣੀ ਤੇ ਜੇ ਚੰਗਾ ਨਹੀਂ ਲੱਗਿਆ ਉਹਦੇ ਬਾਰੇ ਸੰਵਾਦ ਕਰਨਾ ਵਿਚਾਰ ਚਰਚਾ ਕਰਨੀ ਉਹਦੇ ਤੇ ਡਿਸਕਸ਼ਨ ਕਰਨੀ ਵਿਵਾਦ ਖੜੇ ਨਹੀਂ ਕਰਨੇ ਸੰਵਾਦ ਕਰਨਾ ਵਿਚਾਰ ਚਰਚਾ ਕੀਤੀ ਜਾ ਸਕਦੀ ਹੈ ਪਰ ਤੁਸੀਂ ਨਿਰਸੰਕੋਚ ਹੋ ਕੇ ਪਿਆਰ ਦਿੰਦੇ ਹੋ ਆਸ਼ੀਰਵਾਦ ਬਖਸ਼ਿਸ਼ ਕਰਦੇ ਹੋ ਸ਼ੁਭਕਾਮਨਾਵਾਂ ਕਰਦੇ ਹੋ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ ਹਰ ਮੈਦਾਨ ਫਤਿਹ ਬਖਸ਼ਿਸ਼ ਕਰੇ ਆਪ ਸਾਰੀ ਸੰਗਤ ਨੇ ਜਥੇ ਨੂੰ ਜਥਾ ਸ਼ਕਤ ਪਿਆਰ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣੀ ਦਸਾਂ ਨੌਂ ਦੀ ਕਿਰਤ ਵਿੱਚੋਂ ਬੜਾ ਔਖਾ ਹੈ ਕਨੇਡਾ ਦੂਰੋਂ ਦੁਨੀਆਂ ਨੂੰ ਸੁਰਗ ਲੱਗਦਾ ਲੇਕਿਨ ਇੱਥੇ ਰਹਿ ਕੇ ਤੁਸੀਂ ਬਹੁਤ ਔਖਾ ਇਕਨੋਮਿਕਲੀ ਬਹੁਤ ਸਟਰਗਲ ਵਿੱਚੋਂ ਤੁਸੀਂ ਗੁਜ਼ਰ ਰਹੇ ਹੋ ਫਿਰ ਵੀ ਤੁਸੀਂ ਜਥਿਆਂ ਨੂੰ ਸਨਮਾਨ ਦਿੰਦੇ ਹੋ ਪਿਆਰ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ ਹਰ ਮੈਦਾਨ ਫਤਿਹ ਤੇ ਸਤਿਗੁਰੂ ਸਾਡੇ ਸਾਰਿਆਂ ਦੀ ਝੋਲੀ ਵਿੱਚ ਗੁਰਬਾਣੀ ਦੇ ਨਿਤਨੇਮ ਦੀ ਦਾਤ ਪਾ ਦੇਵੇ ਅਸੀਂ ਬਾਣੀ ਦੇ ਨਿਤਨੇਮ ਬਣ ਜਾਈਏ ਪਿਆਰ ਨਾਲ ਕਹਿ ਦਿਓ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਆਓ ਰਲ ਮਿਲ ਕੇ ਨਾਨਕ ਸਾਹਿਬ ਦੇ ਛੇ ਪੌੜੀਆਂ ਦਾ ਗਹਿਣ ਕਰੀਏ ਫਿਰ ਆਪਾਂ ਅਰਦਾਸ ਵਿੱਚ

ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰੂ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਾਧੂ ਜਾਏ ਤੇਗ ਬਹਾਦਰ ਸਿਮਰਿਐ ਕਨੋ ਨਿੰਦਿਆ ਵੈ ਧਾਏ ਸਭ ਥਾਈ ਹੁਣਾਂ ਜੀ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਸਰਬੰਸ ਦਾਨੀ ਚਿੱਟੀਆਂ ਬਾਜਾਂ ਵਾਲੇ ਸ਼ਮਸ਼ੀਰੇ ਬਹਾਦਰ ਸਭ ਥਾਈ ਹੁਣਾਂ ਜੀ ਸਹਾਇ ਦਸਾਂ ਪਾਤਸ਼ਾਹ ਕੀ ਆਤਮ ਜੋਤ

ਜਪੀਆਂ ਤਪੀਆਂ ਸਿਦਕਵਾਨਾਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਈ ਵੇਖੀ ਅੰਡਿਟ ਕੀਤਾ, ਤਿੰਨਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸੀਧ ਤੇ ਬੰਦਮਤ ਕਢਵਾਏ, ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ, ਆਰੇ ਨਾ ਤਨ ਚਰਵਾਏ, ਗੁਰਦੁਆਰੇ ਦੀ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਆਪ ਜੀ ਦੇ ਭਾਣੇ ਨੂੰ ਮਿੱਠਾ ਮਿੱਠਾ ਕਰਕੇ ਮੰਨਿਆ। ਤਿੰਨਾਂ ਸਿੰਘਾਂ ਤੇ ਸਿੰਘਣੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਾ ਵੈ ਚੇਤਾਵਨ ਕਾ ਸਦਕਾ ਸਰਸੁਖ ਵੈ ਜਾਂਝਾ ਖਾਲਸਾ ਜੀ ਸਾਹਿਬ ਤਾਂ ਰਚਿਆ ਰਹਿ ਦੇ ਤੇ ਫਤਿਹ ਬਿਰਤ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਪ੍ਰਸਾਦ ਦਾਨ, ਦਾਨਾ ਸਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਪਾਤਾ ਰੱਖ ਆਪ ਵਾਹਿਗੁਰੂ ਜੀ। ਹੇ ਅਕਾਲ ਪੁਰਖ, ਆਪਣੇ ਪੰਦੇ ਸਦਾ ਸਾਈਂ ਦਤਾਰ ਪਿਤਾ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀ ਦਾਲ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਂ, ਨਿਤਾਨਿਆਂ ਦੇ ਤਾਂ, ਨਿਯੋਟਿਆਂ ਦੀ ਔਰ ਨਿਆਸਰਿਓ ਕਾ ਸਦਾ ਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਆਪ ਜੀਆਂ ਦੀ ਬਖਸ਼ਿਸ਼ ਦੁਆਰਾ, ਆਪ ਜੀ ਦੇ ਅਨਣ ਸੇਵਕ ਜੱਸਾ ਸਿੰਘ ਆਲੂਵਾਲੀਆ, ਉਹਨਾਂ ਦੇ ਜਨਮ ਦਿਹਾੜੇ ਮੁੱਖ ਰੱਖਦਿਆਂ ਹੋਇਆਂ, ਸ਼ਾਮਾਂ ਦੇ ਸੁੰਦਰ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਅੰਦਰ ਗੁਰਮੁਖ ਪਿਆਰਿਆਂ ਨੇ ਹਰਜਸ ਕੀਤਾ। ਹਰਜਸ ਕਰਦਿਆਂ ਹੋਇਆਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਨੇ, ਕਿਰਪਾ ਕਰਕੇ ਬਖਸ਼ ਲੈਣਾ, ਬਖਸ਼ ਲੈਣਾ। ਦੁੱਖਾਂ ਦਲਿੱਦਰਾਂ ਦੇ ਨਾਸ ਕਰਨੇ, ਸੁੱਖਾਂ ਦੇ ਪ੍ਰਵੇਸ਼ ਕਰਨੇ, ਦਰੋਂ ਘਰੋਂ ਤੁਰ ਕੇ ਅੰਮ੍ਰਿਤ ਵੇਲਾ, ਪ੍ਰੇਮਾ ਭਗਤੀ, ਅੰਤਰ ਆਤਮੇ ਸੋਝੀ ਬਖਸ਼ਿਸ਼ ਕਰਨੀ। ਪਿਤਾ ਜੀ ਬੇਨਤੀ ਹੈ, ਆਪ ਜੀ ਨੇ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਆਪ ਜੀ ਦੇ ਦਰ ਪ੍ਰਵਾਨ ਹੋਏ, ਦਰ ਪ੍ਰਵਾਨ ਹੋਈ ਦੇਗ ਸਾਧ ਸੰਗ ਵਿੱਚ ਵਰਤਾਉਣ ਦੀ ਆਪ ਆਗਿਆ ਬਖਸ਼ਿਸ਼ ਕਰੋ, ਅਤੇ ਆਈ ਹੋਈ ਪਿਆਰੀ ਸਾਧ ਸੰਗਤ ਨੂੰ ਦਰਗਾਹੀ ਹੁਕਮਨਾਮਾ ਬਖਸ਼ਿਸ਼ ਕਰਕੇ ਨਦਰੋ ਨਦਰੀ ਨਿਹਾਲ ਕਰੋ ਜੀ। ਸੁਖ ਹੋਏ ਤੇਰਾ ਹੀ ਨਾਮ ਜਿਤਾਵੇ, ਨਾਨਕ ਨਾਮ ਤੇਰੇ ਭਾਣੇ। ਦੋਹਰਾ ਆਗਿਆ ਪਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਆ, ਜੋ ਪ੍ਰਭ ਕੋ ਮਿਲ ਬੋਚ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜਬ ਲਾਉ ਨਹੀਂ ਭਾਗ ਲੀਲਾਰ ਉਦੈ, ਤਬ ਲਾਉ ਭ੍ਰਮ ਤੇ ਫਿਰ ਤੇ ਬਾਹੁ ਧਾਇ ਆਉ। ਕਲ ਘੋਰ ਸਮੁੰਦਰ ਮੈਂ ਬੂਡਤ ਥੇ, ਕਬਹੂ ਮਿਟ ਹੈ ਨਹੀਂ ਰੇ ਪਛੁਤਾਇ ਆਉ। ਤਤ ਵਿਚਾਰ ਯਹ ਮਥੁਰਾ, ਜਗ ਤਾਰਨ ਕਉ ਅਵਤਾਰ ਬਨਾਇਓ। ਜਪਿਆਉ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ, ਨੂਰ ਅਰਸਹੁ ਕੁਰ ਸਹੁ ਤੁਧ ਡਿੱਠੇ ਸੱਚੇ ਪਾਤ ਸਾਹ। ਮਲ ਜਨਮ ਜਨਮ ਦੀ ਕੱਟੀ ਐ, ਸੱਜਣ ਸੱਚਾ ਪਾਤ ਸਾਹ ਸਿਰ ਸਾਹਾਂ ਦੈ। ਜਿਸ ਪਾਸ ਬੈਠਿਆ ਸੋਹੀ ਐ, ਸਭਨਾ ਦਾ ਵੇ ਸਤਨਾਮ। ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਚੌਥਾ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਧਿਨਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਟ ਮਹੱਲਾ ਪੰਜੇ। ਵਾਹ ਗੁਰ ਕਾ ਸਬਰ ਖੁਆਰੇ, ਚੌਕੀ ਚੌ ਗਿਰਦ ਹਮਾਰੇ। ਰਾਮ ਨਾਮਾ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ। ਪੂਰਨ ਪੁਰਖ ਵਿਧਾਤਾ ਰਹਾਉ, ਨਾਨਕ ਪ੍ਰਭ ਬਨਾਸੀ। ਤਾਂ ਕੀ ਸੇਵਨ ਬਿਰਤੀ ਜਾਸੀ, ਆਨੰਦ ਕਰਹਿ ਤੇਰੇ ਦਾਸਾ। ਜਾ ਪੂਰਨ ਹੋਈ ਆਸਾ, ਬਿਲਾਵਲ ਮਹੱਲਾ ਪੰਜੇਵਾ। ਤਾਤੀ ਵਾਹ ਨ ਲੱਗਈ, ਪਾਰ ਬ੍ਰਹਮ ਸ਼ਰਨ ਆਈ। ਜੋ ਗਿਰਦ ਹਮਾਰੇ, ਰਾਮ ਘਾਰ ਦੁੱਖ ਲੱਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਆਉ ਖੁਦ ਦੀਆ, ਕਾਲੇ ਵਲਾਈ। ਰਹਾਉ ਰਾਖ ਲਈਏ ਤੈ ਰੱਖਣ ਹਾਰ, ਸਭ ਵਿਆਧ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭ ਭੈ ਸਹਾਈ। ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ। ਨਾ ਹੋ ਨਾ ਤੂੰ ਨਹਿ ਛੁੱਟ ਹੈ, ਨਿਕਟ ਨਾ ਜਾਇਓ ਦੂਤ। ਸਲੋਕ ਮਹੱਲਾ ਪੰਜੇਵਾ। ਮਨ ਮੈਂ ਚਿਤ ਬੋ ਚਿਤ ਬੰਨੀ, ਉਦਮ ਕਰੋ ਉਠ ਨੀਤ। ਹਰ ਕੀਰਤਨ ਕਾ ਆਹਰੂ, ਹਰ ਦੇਹੋ ਨਾਨਕੇ ਮੀਤ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰ। ਤਿਤ ਕਰ ਗਾਵੋ ਸੋਹਿਲਾ, ਸਿਵਰਿਓ ਸਿਜਣ ਹਾਰ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਓਂ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੰਭਾਲੀਅਨ, ਦੇਖੇਗਾ ਦੇਵਣ ਹਾਰ। ਤੇਰੇ ਦਾਨੇ ਕੀਮਤ ਨਾ ਪਵੇ, ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ। ਦੇਹੋ ਸਜਣ ਅਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ, ਸਦੜੈ ਨਿਤ ਪਵਨ। ਸਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ। ਰਾਗਾ ਸਮਹਲਾ ਪਹਿਲਾ, ਛੇ ਕਰ ਛੇ ਗੁਰ ਛੇ ਉਪਦੇਸ਼। ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਘਰ ਘਰ ਤੇ ਕੀਰਤ ਹੋਏ। ਸੂਕਾ ਰਾਖ ਵਡਾਈ ਤੋਏ ਰਹਾਉ, ਵਿਸਵੇ ਚਸਗਿਆ ਕੜੀਆ ਪਹਿਰਾ। ਤਿੱਤੀ ਵਾਰੀ ਮਾਹ ਹੋਵਾ, ਸੂਰਜ ਏਕੋ ਰੁੱਤ ਅਨੇਕੋ। ਨਾਨਕ ਕਰਤੇ ਕੇ ਕੀਤੇ ਵੇਸ, ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਤਾਲ ਰਵ ਚੰਦ ਦੀਪਕ ਬਾਨੈ, ਤਾਰਕਾ ਮੰਡਲ ਜਨਕ ਮੋਤੀ। ਧੁੱਪ ਮਲਿਆਨ ਲੋ ਪਵਨ ਜਬਰੂ ਕਰੇ, ਸਗਲ ਮੁਰਨਾਈ ਫੂਲ ਅੰਤ ਜੋਤੀ। ਕੈਸੀ ਆਰਤੀ ਹੋਏ, ਪਵ ਖੜਨਾ ਤੇਰੀ ਆਰਤੀ। ਅਨਹਤਾ ਸਬਦ ਵਾਹ ਜੰਤ ਭੇਰੀ ਰਹਾਉ, ਸਹਿਸ ਤਵ ਨੈਨ ਨਨ। ਨੈਨ ਹੈ ਤੋਏ ਕੋ ਸਹਿਸ ਮੁਤ ਨਨ ਏਕ ਤੋਈ। ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਵਿਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾ ਕੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੇ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਅਨਦਨੋ ਮੋਹੇ ਆਹੀ ਪਿਆਸਾ। ਕਿਰਪਾ ਜਲ ਦੇਹੇ ਨਾਨਕ ਸਾਰੰਕੋ, ਹੋਏ ਜਾ ਤੇ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਵੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾਹੇ। ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰਲੇ ਮੰਡਲ ਮੰਡਾਹੇ। ਕਰ ਸਾਧੂ ਅੰਜੁਲੀ ਪੁਨ ਵੱਡਾ ਹੈ, ਕਰ ਡੰਡੋਤ ਪੁਨ ਵੱਡਾ ਹੈ। ਰਹਾਉ ਸਾਖਤ ਹਾਰਾ ਸਾਧ ਨ ਜਾਣਿਆ, ਤਿਨੇ ਅੰਤਰ ਹੋਮੇ ਕੰਡਾ ਹੈ। ਜਿਉਂ ਜਿਉਂ ਚਲਹਿ ਚੁਬੈ ਦੁਖ ਪਾਵ ਹੈ, ਜਮਕਾਲ ਸਹਿਸੇ ਡੰਡਾ ਹੈ। ਹਰ ਜਨ ਹਰ ਹਰ ਨਾਮ ਸੁਮਾਣੇ, ਦੁਖ ਜਨ ਮਰਨ ਭਵ ਖੰਡਾ ਹੈ। ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਵੀ ਮਹੱਲਾ ਪੰਜੇਵਾ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਈਹਾ ਖੜ ਚੱਲ ਹੋਰ ਲਾਹਾ, ਆਗੇ ਬਸਨ ਸੁਹੇਲਾ। ਔਧ ਕਟੇ ਦਿਨ ਸੁਰੈਣਾਰੇ, ਮਨ ਗੁਰਮਿਲ ਘਾ ਸਵਾਰੇ। ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ, ਤਰਿਓ ਬ੍ਰਹਮ ਗਿਆਨੀ। ਜਿਸ ਹੈ ਜਗਾਈ ਪੀ ਆਵੈ ਇਹੋ ਰਸ, ਆਕਾਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨ ਹੈ ਬਸੇਰਾ। ਨਿਜ ਕਰ ਮਹਿਲ ਪਾਵੋ ਸੁਖ ਸਹਿਜੇ।

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ ਸਹਾਇ ਵਾਲ ਸ੍ਰੀ ਭਗਵਤੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰੂ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਦੋ ਜਾਏ ਤੇਗ ਬਹਾਦਰ ਸਿਮਰਿਆ ਕਨੋਨੀ ਦਿਆਵੈ ਧਾਏ ਸਭ ਤਾਈ ਹੁਣਾਂ ਜੀ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਸਰਬੰਸ ਦਾਨੀ ਚਿੱਟੀਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਸਭ ਥਾਈ ਹੁਣਾਂ ਜੀ ਸਹਾਏ ਦਸਾਂ ਪਾਤਸ਼ਾਹਾਂ ਕੀ ਆਤਮ ਜੋਤ ਜਾਦੀ ਜੋਤ ਪਰਮੇਸ਼ੁਰ ਦਾ ਹਿਰਦਾ ਸਵਰੂਪ ਜਾਰਾਂ ਜੂ ਹਾਜਰਾ ਜੂ ਸਰਵਕਲਾ ਭਰਪੂਰ ਨਾਮ ਬਾਣੀ ਕੇ ਬੋਧ ਕਾਲਜੂ ਕੇ ਜਹਾਜ ਹਲਤ ਪੁਲਤ ਕੇ ਰੱਖੇ ਲੋਭ ਪਲੋ ਦੇ ਸਹਾਇਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀ ਦਾਰ ਵੱਲ ਧਿਆਨ ਧਰ ਕੇ ਬੋਲੋ ਜੀ ਹੇ ਨਿਮਾਣਿਆਂ ਦੇ ਮਾਂ ਨਿਤਾਨਿਆਂ ਦੇ ਤਾਂ ਨਿਓਟੀਆਂ ਦੀ ਔਰ ਨਿਆਸਿਓ ਕਾ ਆਸਰਾ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰ ਹੈ ਕੋਟਾਨ ਕੋਟ ਸ਼ੁਕਰ ਹੈ ਜੋ ਕਿ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਪਾਵਨ ਤਖ਼ਤ ਸੁਭਾਈ ਮਨ ਹੋ ਕੇ ਸਿੱਖ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ਿਸ਼ ਕੀਤੇ ਇਸ ਵਕਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਸੋਲਾ ਸਾਹਿਬ ਦੇ ਜਾਪ ਹੋਏ ਬੇਅੰਤ ਬੇਅੰਤ ਭੁੱਲਾਂ ਹੋਈਆਂ ਨੇ ਕਿਰਪਾ ਕਰਕੇ ਬਖਸ਼ ਲੈਣਾ ਬਖਸ਼ ਲੈਣਾ ਚਾਰ ਪੈ ਦਿਨ ਆਪ ਜੀ ਦੇ ਪਾਣੀ ਅੰਦਰ ਬਤੀਤ ਹੋਇਆ ਹੈ ਚਾਰ ਪੈ ਰਹਿਣ ਆਈ ਹੈ ਸੁੱਖਾਂ ਦੀ ਬਤੀਤ ਕਰਨੀ ਅੰਮ੍ਰਿਤ ਵੇਲੇ ਦਾ ਜਾਗਣਾ ਪ੍ਰੇਮਾ ਭਗਤੀ ਅੰਤਰ ਆਤਮੇ ਸੋਝੀ ਬਖਸ਼ਿਸ਼ ਕਰਨੀ ਪਿਤਾ ਜੀ ਕਿਰਪਾ ਕਰੋ ਆਪ ਜੀ ਆਪਣੇ ਸੋਹਣੇ ਸੋਹਣੇ ਆਸਣਾਂ 'ਤੇ ਬਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੀ ਕਰੋ ਸੁੱਖ ਹੋਏ ਤੇਰਾ ਹੀ ਨਾਮ ਚੇਤਾ ਆਵੇ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਵਾਹਿਗੁਰੂ ਵਾਹੇ ਗੁਰੂ, ਵਾਹਿਗੁਰੂ ਵਾਹੇ ਗੁਰੂ,
1: ਕੱਚੇ ਚੁਕਾਰਾ ਨਿਹਾਲ ਹੋ ਜਾਵੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਨੁ ਪਾਵੇ, ਜਗਾਰਕ ਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਨੁ ਪਾਵੇ, ਬੋਲੇ ਸੋਹਣੇ ਹਾਲ ਜਗਾਰਾ ਬਣਾਵੇ ਨਿਹਾਲ ਹੋਵੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਨੁ ਪਾਵੇ, ਬੋਲੇ ਸੋਹਣੇ ਹਾਲ ਜਗਾਰ ਬੁਲਾਵੇ ਤਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਨੁ ਪਾਵੇ,
2: ਜਗਾਰ ਜਗਾਵੇ ਨਿਹਾਲ ਹੋ ਜਾਵੇ ਤਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਨੁ ਪਾਵੇ,
0: ਦੇਗ ਤੇਗ ਦੇਗ ਤੇਗ ਪੰਥ ਕੀ ਰਾਜ ਕਰੇਗਾ ਝੂਲ ਤੇ ਨਿਸ਼ਾਨ ਰਹੇ ਲਾਗ ਤੇ ਦੀਵਾਨ ਰਹੇ
1: ਖੁਸ਼ੀਆਂ ਭੇਟ ਕਰੇਗਾ ਜਾਵੇ ਨਿਹਾਲ ਹੋ ਜਾਵੇ ਸ਼ਹੀਦਾਂ ਸਿੰਘਾਂ ਦੇ ਮਾਂ ਨੂੰ ਭਾਵੇ,
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭਾਉ ਗੁਰਪ੍ਰਸਾਦ ਜਪ ਆਦਿ ਸੱਚ

ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣ ਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ।

ਪਾਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੀ ਬੁੱਝੈ ਤਾਂ ਹਉ ਮੈਂ ਕਹਿ ਨਾ ਕੋਈ

ਆਈ ਤੀਰਥ ਨਹਾਵਾ ਜੇ ਤਿਸ ਭਾਵਾ ਵਿਣ ਪਾਣੇ ਕੇ ਨਾਹੀ ਕਰੀ ਜੇਤੀ ਸਿਰ ਠੋ ਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ

ਹੋਈ ਸੰਗਾ ਨਾ ਉਰਖਾਏ ਕੈ ਜਸ ਕੀਰਤ ਜਗਲੀ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੀ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੀ ਨਾਨਕ ਨਿਰਗੁਣ ਗੁਣ ਕਰੀ ਗੁਣਵੰਤਿਆ ਗੁਣ ਦੀ ਤਿਹਾ ਕੋਈ ਨਾ ਸੁਜਈ ਜੇ ਤਿਸ ਗੁਣ

ਕਾਹੂ। ਨਾਨਕ ਭਗਤਾ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਈ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਈ, ਜੇ ਕੋ ਮਨ ਜਾਣੈ ਮਨ ਕੋਈ। ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ। ਮੰਨੈ ਮੋਹ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ। ਐਸਾ ਨਾਮ ਨਿਰੰਜਨ ਹੋਈ, ਜੇ ਕੋ ਮਨ ਜਾਣੈ ਮਨ ਕੋਈ। ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਥ ਪ੍ਰਗਟ ਜਾਏ। ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ।

ਜਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਤਵਲੈ ਉਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਣ ਜੋਰ ਜੀ ਅਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਈ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਾਲਿਹੋ ਰੂਪ ਕੇਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਉ ਏਕੋ ਕਵਾਉ ਤਿਸ ਤੇ ਹੋਏ ਲਖ ਦਰਿਆਉ।

ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ।

ਘੋਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੀ ਜੋਰ ਅਸੰਖ ਗੱਲ ਵੱਢ ਹੱਤਿਆ ਕਮਾਹੀ ਅਸੰਖ ਪਾਪੀ ਪਾਪ ਕਰ ਜਾਹੀ ਅਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲੇਸ਼ ਮਲ ਭਖ ਖਾਹੀ ਅਸੰਖ ਨਿੰਦਕ ਸਿਰ ਕਰ ਹੈ ਪਹਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾਈ ਇਕ ਵਾਰ ਜੋ ਤਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕਹੈ ਸਿਰ

ਸੀਹ ਪਾਣੀ ਧੋਤੈ ਉਤਰ ਸੁਖੀਹ ਮੂਤ ਫਲੀਤੀ ਕੱਪੜ ਹੋਈ ਦੀ ਸਾਬੂਣ ਲਈਐ ਉਹ ਧੋਈ ਭਰੀਐ ਮਤ ਪਾਪਾ ਕੈ

ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤ

ਹੋਈ ਵਿਣਗੁਣ ਕੀਤੇ ਭਗਤ ਨਾ ਹੋਈ ਸਵਸਤਾਥ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰੁਤੀ ਮਾਹੁ ਕਵਣ ਜਿਤ ਹੋਆ ਆਕਾਰ ਵੇਲ ਨ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨ ਪਾਇਓ ਕਾਦੀਆ ਜੇ ਲੇਖਣ ਲੇਖ ਕੁਰਾਣ ਥਿਤ ਵਾਰ ਨਾ ਜੋਗੀ ਜਾਣ ਰੁਤ ਮਾਹੁ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡਾ।

ਆਸਾ ਆਗਾਸ ਓੜਕ ਓੜਕ ਭਾਲ ਥਕੀ ਵੀਦ ਕਹਿਣ ਇੱਕ ਵਾਤ ਸਹਿਸ ਅਠਾਰਹਿ ਕਹਿਣ ਕਤੀਬਾ ਸਲੂ ਇੱਕ ਤਹਾਤ ਲੇਖਾ ਹੋਏ ਤਾਂ ਲਿਖੀਐ ਲੇਖੇ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾ ਹੀ ਸਾਲਾ ਹੀ ਇਤੀ ਸੁਰਤ ਨਾ ਪਾਈਆ।

ਅੰਤ ਨਾ ਜਾਣੈ ਕੋਈ। ਬਹੁਤਾ ਕਹੀਐ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਈਵੜ ਉੱਚਾ ਹੋਵੇ ਕੋਈ, ਤਿਸ ਉੱਚੇ ਕੋ ਜਾਣੈ ਸੋਈ, ਜੀਵੜ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ

ਜਿਸਨੋ ਬਖਸੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੀ ਅਮੁੱਲ ਭਾਏ ਅਮੁੱਲਾ ਸਮਾਹੀ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸੀਸ ਅਮੁੱਲ

ਪੁਰਾਣ ਆਖੇ ਪੜੇ ਕਰਹਿ ਵਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸਰ ਆਖੇ ਸਿੱਧ ਆਖੇ ਕੀਤੇ ਬੁੱਧ ਆਖੇ ਦਾਨ।

ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਭਰੀ ਸੋ ਕਹੀਅਨ ਕੀਤੇ ਗਾਵਣ ਹਾਰੇ ਗਾਵੇ ਤੁਹਣ ਪਾਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣ ਹੈ ਲਿਖ

ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆ ਮਨਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨ ਉਪਾਏ ਤੀਰੀ ਅੜਸਠ ਤੀਰਥ ਨਾਲੀ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੀ ਸੇਈ ਤਦਨੋ ਗਾਵਹਿ ਜੋ ਤਦ ਭਾਵਨ ਰਤੇ ਤੇਰੇ ਭਗਤ ਰਸਾਲੀ ਹੋਰ ਕੀਤੇ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕਿਆ ਵਿਚਾਰੀ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਪੀਹੋ ਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨੋ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰਹਿ ਬਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਸਹਿ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ

ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀਵਾਨ ਜਿਵਤ ਸੁਭਾਵੈ ਤਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾ ਨਦਰ ਨ ਆਵੈ ਬਹੁਤਾ ਇਹੋ ਵਿਡਾਨ ਆਦੇਸ਼ ਸਹਿ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੀਸ ਆਸਣ ਲੋਏ।

ਜੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਈ, ਨਾਨਕ ਉੱਤਮ ਨੀਚ ਨਾ ਕੋਈ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾ

ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੇ ਪਾਈ, ਨਾਨਕ ਗਇਆ ਜਾਪੈ ਜਾਈ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕਿਤੇ ਪਵਨ ਪਾਣੀ ਵੈ ਸੰਤਰ, ਕਿਤੇ ਕਾਨ ਮਹੀਸ, ਕਿਤੇ ਬਰਮੇ ਘਾੜਤ ਘੜੀਏ।

ਤਿੱਥੇ ਭਗਤ ਵਸਹਿ ਕੀਲੋ ਕਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਤਿੱਥੇ ਲੋ ਆਕਾਰ ਜਿਵ ਜਿਵ ਹੁਕਮ ਤਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਿਰਨ ਮਤ ਵੇਦ ਹਥਿਆਰ।

ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਜਾਪ। ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀ ਛਪੈ ਛੰਦ ਤੁਐ ਪ੍ਰਸਾਦ ਚੱਕਰ ਚਿਹਨ ਅਰਬਰਨ ਜਾਤ ਅਰਪਾਤ ਨਹਿਨ ਜੀਹ ਰੂਪ ਰੰਗ ਅਰਰੀਖ ਭੀਖ ਕਉ ਕਹਿ ਨਾ ਸਕਤ ਕੇਹ। ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾ।

ਨਮੋ ਸਰਵਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗਾਉਣੇ ਨਮੋ ਸਰਵ ਭਾਉਣੇ ਅਨੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ।

ਆਨੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੀ ਚਤੁਰ ਚੱਕਰ ਕਾਲੀ ਚਤੁਰ ਚੱਕਰ ਪਾਸੀ ਚਤੁਰ ਚੱਕਰ ਵਾਸੀ ਚਤੁਰ ਚੱਕਰ ਮਾਨਿਆ ਚਤੁਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਭਰਮੰਗ ਨਾ ਪਿੱਤਰੈ ਨਾ ਕਰਮੰਗ ਨਾ ਕਾਈ ਅਜਨਮੰਗ ਅਜਾਈ ਨਾ ਚਿੱਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਥੀਸੈ ਅਦੀਸੈ ਦ੍ਰਿਸੈ ਕ੍ਰਿਸੈ ਭਗਵਤੀ ਛੰਦ ਤੁਐ ਪ੍ਰਸਾਦ ਕਥਤੀ ਕੀ ਅਛਜ ਦਿਸੈ ਕੀਆ ਭਿਜ ਭਿਸੈ ਕੀਆ ਗੰਜ ਕਰਮੈ ਕੀਆ ਪੰਜ ਭਰਮੈ ਕੀਆ ਭਿਜ ਲੋਕੈ ਕੀਆ ਦਿੱਤ ਸੋਕੈ ਕੀ ਵਧੂਤ ਵਰਨੈ ਕੇ ਵਿਭੂਤ ਕਰਨੈ ਕੀ ਰਾਜੰਗ ਪ੍ਰਵਾਹ ਹੈ ਕਿ ਧਰਮੰਗ ਤੁਜਾ ਹੈ ਕੀ ਅਸੋਕ ਵਰਨੈ ਕਿ ਸਰਬਾ ਅਭਰਨੈ ਕਿ ਜਗਤੰਗ ਕ੍ਰਿਤੀ ਹੈ ਕਿ ਸ਼ਤਰੰਗ ਛਤਰੀ ਹੈ ਕਿ ਬ੍ਰਹਮੰਗ ਸਰੂਪ ਹੈ ਕਿ ਅਨੁਭਵ ਅਨੂਪ ਹੈ ਕਿ ਆਦਿ ਅਦੇਵ ਹੈ ਕਿ ਆਪ ਅਭੇਵ ਹੈ ਕਿ ਚਿਤਰੰਗ ਵਿਹੀਨ ਹੈ ਕਿ ਇੱਕ ਅਧੀਨ ਹੈ ਕਿ ਰੋਜੀ ਰਜਾ ਕਹਿ ਰਹੀ ਮੈਂ ਰਿਹਾ ਕਹਿ ਕਿ ਪਾਕ ਬੇਐਬ ਹੈ ਕਿ ਗੈਬੁਲ ਗੈਬ ਹੈ ਕਿ ਅਫਬੁਲ ਗੁਨਾਹ ਹੈ ਕਿ ਸਾਹਾਨ ਸਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦਿਹੰਦ ਹੈ ਕਿ ਰਾਜ ਕਰਹੀਮ ਹੈ ਕਿ ਕਰਮੰਗ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬੱਤਰ ਮਾਨਿਆ ਕਿ ਸਰਬੱਤਰ ਦਾਨਿਆ ਕਿ ਸਰਬੱਤਰ ਗਾਉਣੈ ਕਿ ਸਰਬੱਤਰ ਭਾਉਣੈ ਕਿ ਸਰਬੱਤਰ ਦਿਸੈ ਕਿ ਸਰਬੱਤਰ ਭਿਸੈ ਕਿ ਸਰਬੱਤਰ ਰਾਜੈ ਕਿ ਸਰਬੱਤਰ ਸਾਜੈ ਕਿ ਸਰਬੱਤਰ ਦੀਨੈ ਕਿ ਸਰਬੱਤਰ ਲੀਨੈ ਕਿ ਸਰਬੱਤਰ ਜਾਹੂ ਕਿ ਸਰਬੱਤਰ ਭਾਹੂ ਕਿ ਸਰਬੱਤਰ ਦਿਸੈ ਕਿ ਸਰਬੱਤਰ ਭਿਸੈ ਕਿ ਸਰਬੱਤਰ ਕਾਲੈ ਕਿ ਸਰਬੱਤਰ ਪਾਲੈ ਕਿ ਸਰਬੱਤਰ ਹੰਤਾ ਕਿ ਸਰਬੱਤਰ ਗੰਤਾ ਕਿ ਸਰਬੱਤਰ ਭੇਖੀ ਕਿ ਸਰਬੱਤਰ ਭੇਖੀ ਕਿ ਸਰਬੱਤਰ ਕਾਜੈ ਕਿ ਸਰਬੱਤਰ ਰਾਜੈ ਕਿ ਸਰਬੱਤਰ ਸੁਖ ਹੈ ਕਿ ਸਰਬੱਤਰ ਭੁੱਖ ਹੈ ਕਿ ਸਰਬੱਤਰ ਤ੍ਰਾਣ ਹੈ ਕਿ ਸਰਬੱਤਰ ਪ੍ਰਾਣ ਹੈ ਕਿ ਸਰਬੱਤਰ ਦਿਸੈ ਕਿ ਸਰਬੱਤਰ ਭਿਸੈ ਕਿ ਸਰਬੱਤਰ ਮਾਨੈ ਸਦੈਵੰ ਪ੍ਰਧਾਨੈ ਕਿ ਸਰਬੱਤਰ ਜਾਪੈ ਕਿ ਸਰਬੱਤਰ ਥਾਪੈ ਕਿ ਸਰਬੱਤਰ ਭਾਨੈ ਕਿ ਸਰਬੱਤਰ ਮਾਨੈ ਕਿ ਸਰਬੱਤਰ ਇੰਦਰ ਹੈ ਕਿ ਸਰਬੱਤਰ ਚੰਦਰ ਹੈ ਕਿ ਸਰਬੰਗ ਕਲੀਮੈ ਕਿ ਪਰਮੰਗ ਫਹੀਮੈ ਕਿ ਆਖਲ ਅਲਾਮੈ ਕਿ ਸਾਹਿਬ ਕਲਾਮੈ ਕਿ ਹੁਸਨੁਲ ਵਜੂ ਹੈ ਤਮਾਮੁਲ ਰਜੂ ਹੈ ਹਮੇਸੁਲ ਸਲਾਮੈ ਸਲੀਖਤ ਵਦਾਮੈ ਗਨੀਮੁਲ ਸਿਕਸਤੈ ਗਰੀਬੁਲ ਪਰਸਤੈ ਬਿਲੁੰਦੁਲ ਮਕਾਨੈ ਜਮੀਨੁਲ ਜਮਾਨੈ ਤਮੀਜੁਲ ਤਮਾਮੈ ਰਜੂਅਲ ਨਿਧਾਨੈ ਹਰੀਫੁਲ ਅਜੀਮੈ ਰਜਾਇਕ ਯਕੀਨੈ ਨੇਕੁਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜੀਜੁਲ ਨਿਵਾਜ ਹੈ ਗਨੀਮੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਵਾਹ ਹੈ ਸੁਜੁਗਤ ਸੁਦਾ ਹੈ ਸਦੈਵੰ ਸਰੂਪ ਹੈ ਅਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਵਸਾਜ ਹੈ ਸਮਸਤੁਲ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਓਵੰਗਾਦ ਰੂਪੈ ਅਨਾਦ ਸਰੂਪੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਕਾਮੇ ਤ੍ਰਿਵਰਗੰ ਤ੍ਰਿਭਾਦੇ ਅਗੰਜੇ ਅਗਾਧੇ ਸੁਭੰਗ ਸਰਵਭਾਗੇ ਸੁਸਰਬਾ ਅਨੁਰਾਗੇ ਤ੍ਰਿਭੁਗਤ ਸਰੂਪ ਹੈ ਅਛਿਜ ਹੈ ਅਛੂਤ ਹੈ ਕਿ ਨਿਰਕੰਗ ਪ੍ਰਣਾਸ ਹੈ ਪ੍ਰਥਿਉਲ ਪ੍ਰਵਾਸ ਹੈ ਨਿਰੁਕਤ ਪ੍ਰਵਾਹ ਹੈ ਸਦੈਵੰ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਜੁਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਵਾਹ ਹੈ ਅਨੁਗਤ ਸਰੂਪ ਹੈ ਪ੍ਰਜੁਗਤ ਅਨੂਪ ਹੈ।

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀ ਤੈ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਕੋ ਨ ਦੇਖਿਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤਿਮ ਤੰਗ ਜਰੇ ਜਰ ਸੰਗ ਅਨੂਪੋ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਭਜਾਨ ਕੇ ਭੂਪ ਭਲੀ ਵਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੋ ਕਹਾ ਪਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਧਾਮ ਸਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਸੀਖੈ ਵੇਦ ਪੁਰਾਨ ਕਤੇਬ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖੈ ਪਾਉਣ ਆਹਾਰ ਜਥੀ ਜਥ ਧਾਰ ਸਵੇ ਸੁਭ ਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸੁਧ ਸਿਪਾਹ ਦੁਰੰਤ ਦੁਬਾਹ ਸੁਸਾਜ ਸੁਨਹ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਵਤ ਪੰਖ ਹਲੇ ਨਾ ਹਲੈਂਗੇ ਤੂਰ ਅਰੀਨ ਮਰੋਰ ਮਵਾਸਨ ਮਾਤਿਮ ਤੰਗਨ ਮਾਨ ਮਲੈਂਗੇ ਸ੍ਰੀਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਪਾਰ ਵੱਡੇ ਬਰਿਆਰ ਅਵਿਚਾਰ ਹੈ ਸਾਰ ਕੀ ਧਾਰ ਪਛਈਆ ਤੂਰਤ ਦੇਸ ਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗਾੜੇ ਗਡਾਣ ਕੇ ਤੋੜਨ ਹਾਰ ਸੁਬਾਤਨ ਹੀ ਚਖਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਿਵਈਆ ਦਾਨਵ ਦੇਵ ਫਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈਤ ਤੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਦਬ ਜੋਨ ਤ੍ਰਿਲੋਕ ਕੋ ਰਾਜ ਕਰੈਂਗੇ ਕੋਟ ਇਸਨਾਨ ਗਜਾਤਕ ਦਾਨ ਅਨੇਕ ਸੁ ਅੰਬਰ ਸਾਜ ਬਰੈਂਗੇ ਬ੍ਰਹਮ ਮਹੇਸਰ ਬਿਸਨ ਸੱਚੀ ਪਤ ਅੰਧ ਫਸੇ ਜਮ ਫਾਸ ਪਰੈਂਗੇ ਜੇ ਨਰ ਸ੍ਰੀ ਪਤ ਕੀ ਪ੍ਰਸ ਹੈ ਭਗਤੇ ਨਰ ਫੇਰ ਨ ਦੇਹ ਤਰਹੈਂਗੇ ਕਹਾ ਭਯੋ ਜੋ ਦਉ ਲੋਚਨ ਮੂੰਦ ਕੈ ਬੈਠ ਰਹਿਓ ਬਖ ਧਿਆਨ ਲਗਾਇਓ ਨਹਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਯੋ ਪ੍ਰਲੋਕ ਗਵਾਇਓ ਵਾਸਕੀਓ ਵਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹੁ ਸੁਨ ਲਿਹੋ ਸਭੈ ਜਨ ਪ੍ਰੇਮ ਕੀਓ ਤਨਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪਸ਼ਾਹ ਕੋ ਸੀਸ ਨਿਵਾਇਓ ਕੋ ਬੁਤਾਨ ਕੋ ਪੂਜਤ ਹੈ ਪਸ ਕੋ ਮ੍ਰਿਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ।

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦਾ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮੰਦਰ ਹੈ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾਵ ਹੋ ਆਪ ਹਾਥ ਦੈ ਮੋਹੇ ਬਚਾਵ ਹੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਛਾਨਜ ਕਰਦੈ ਕਰੀਏ ਸਭੈ ਰਨ ਕਵਾਜ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮ ਹੈ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹ ਸੋ ਤੁਮ ਤੇ ਪਾਉ ਸੇਵਕ ਸਿੱਖ ਹੈ ਹਮਾਰੇ ਤਾਰੀਏ ਹੈ ਚੁਨ ਚੁਨ ਸਤਰ ਹਮਾਰੇ ਮਾਰੀਏ ਹੈ ਆਪ ਹਾਥ ਦੈ ਮੁਜੈ ਉਭਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਝਿਓ ਕਰੀਏ ਹੋ ਰੱਛਾ ਰਾਖ ਲਿਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰ ਦਸਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵਕੀਓ ਬੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਸ਼ਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੀ ਹੋ ਹਮਾਰਾ ਨਮਸਕਾਰ ਤਸਹੀ ਕੋ ਹਮਾਰੀ ਸਕਲ ਪ੍ਰਜਾਜਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਤਰਤ ਤਵ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਭ ਤਹਾਰੈ ਆਪ ਆਪਣੀ ਭੂ ਜੋ ਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਬੇਕਾਰ ਨਿਰਲੰਭ ਆਦਿ ਅਨੀਲ ਅਨਾਦ ਸੰਭ ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾ ਕਾ ਕਰਪਾਹਨ ਅਨਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭਿਵ।

ਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਯੋ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਹਰ ਰਚ ਦੀਨੀ ਕਹੂ ਫੂਲ ਰਾਜਾ ਹਵੈ ਬੈਠਾ ਕਹੂ ਸਿਮਟ ਪਯੋ ਸੰਕਰ ਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਚੰਪਵ ਆਦ ਜੁਗਾਦ ਸਰੂਪ ਸਵਯੰ ਭਵ ਅਬ ਰੱਛਾ ਮੇਰੀ ਤੁਮ ਕਰੂ ਸਿੱਖ ਉਬਾਰ ਅਸਿੱਖ ਸੰਘਰੂ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਘਾਤਾ ਜੇਸ ਤੁਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਤ ਹਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੀ ਤਿਨਕੇ ਤੁਮ ਸੰਕਟ ਸਭ ਟਾਰੀ ਜੋ ਕਲ ਕੋ ਇਕ ਬਾਰ ਧਿਆਏ ਹੈ ਤਾ ਕੇ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਟ੍ਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਿ ਹਰਹੂ ਤਾ ਕੇ ਤਾਪ ਤਨਕ ਮਹਿ ਹਰਹੂ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸ਼ਵੈ ਸਕੈ ਨਾ ਕੋਈ ਏਕ ਬਾਰ ਜੰਤ ਮੈਂ ਸੰਭਾਰਾ ਕਾਲ ਫਾਂਸ ਤੇ ਤਾ ਹੀ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹਾਥ ਦੈ ਲੇਹੁ ਉਬਾਰੀ ਸਰਬ ਠੌਰ ਮੋਹੋ ਸਹਾਈ ਦੁਸ਼ਟ ਦੋਖ ਤੇ ਲੇਹੁ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਵਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਅਨ ਕੋ ਸ਼ੈ ਕਰਤਾ ਸ੍ਰੀਅਸ ਤੁਜ ਜਬ ਭਏ ਦਯਾਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਵਾਂਛਤ ਫਲ ਪਾਵੈ ਸੋਈ ਦੁਖ ਨ ਤਿਸੈ ਬਿਆਪਤ ਕੋਈ ਅਡਿਲ ਸੁਨੈ ਗੁੰਗ ਜੋ ਆਹੇ ਸੁਰਸ ਨ ਪਾਵਈ ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਉ ਨਿਕਟ ਨਾ ਤਿਨ ਨਰ ਕੇ ਰਹੈ ਹੋ ਜੋ ਯਾ ਕੀ ਏਕ ਬਾਰ ਚੌਪਈ ਕੋ ਕਹੈ ਚੌਪਈ ਸੰਬਤ ਸਤਰਹ ਸਹਸ ਭਣਿਜੈ ਅਰਧ ਸਹਸ ਫਨ ਤੀਨ ਕਹਿਜੈ ਭਾਦਰਵ ਸਦੀ ਅਸ਼ਟਮੀ ਰਵਿਵਾਰਾ ਤੀਰ ਸਤੁਦਰਵ ਗ੍ਰੰਥ ਸੁਧਾਰਾ ਸਵਈਆ

ਗਿਆਨ ਅਨੇਕ ਕਹੈ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੈ ਹਮ ਏਕ ਨਾ ਜਾਣਿਓ ਸ੍ਰੀ

ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕੇ ਮਨ ਹੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਈ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀ ਇਹ ਵਡਿਆਈਆ ਕਹੇ ਨਾਨਕ ਸੁਨਹੋ ਸੰਤ ਹੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹੇ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਵੈ ਬਿਨ ਦੇਹ ਨਿਮਾਣੀ ਦੇਹ ਨਿਮਾਣ ਲਵੈ ਬਾਜੋ ਕਿਆ ਕਰੇ ਵਿਚਾਰੀਆ ਤਦ ਬਾਜ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਏਸ ਨਾ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹੇ ਨਾਨਕ ਲਵੈ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਨਕਾ ਮੂੰਹ ਟੁੱਟਾ ਤਨਕਾ ਸ਼ਬਦ ਸੱਚੈ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇਹ ਜਿਸਨ ਹੋਰ ਕਿਆ ਕਰਹਿ ਵਿਚਾਰਿਆ ਇੱਕ ਭਰਮ ਭੁੱਲੇ ਫਿਰਹਿ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਨਾ ਭਾਣਾ ਭਾਵੈ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੈ ਆਵੋ ਸੰਤ ਪਿਆਰੇ ਹੋ ਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਕਥ ਕੇਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੋਪ ਗੁਰ ਕਉ ਹੁਕਮ ਮੰਨਿਐ ਪਾਈਐ ਹੁਕਮ ਮੰਨਿਹੁ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਨੋ ਸੰਤ ਹੋ ਕਥਿਹੁ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨਾ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਸੈ ਵਿਟ ਹੋ ਜਿਨ ਮੋਹ ਮਿਠਾ ਲਾਇਆ ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸਚ ਸੰਭਾਲੇ ਅਗਮਾ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੈ ਜੀ ਅਜੰਤ ਸਭ ਖੇਲ ਤੇਰਾ ਕਿਆ ਕੁਵਾਖ ਵਖਾਣ ਏ ਆਖੈ ਤਾਂ ਵੇਖੈ ਸਭ ਤੂੰ ਹੈ ਜਨ ਜਗਤ ਉਪਾਇਆ ਕਹੈ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਅਜੰਤ ਸਭ ਤੁਦ ਉਪਾਏ ਇਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੂੰ ਆਪ ਤੁਠਾ ਤਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹਕੀਰੀ ਬੇਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸਨਾ ਬਹੁਤ ਨਾਹੀ ਬੋਲਣਾ ਖੰਨਿਆ ਤਿੱਖੀ ਵਾਲ ਹੋ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਏ ਹੇ ਤਿਵ ਚਲਹਿ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਹੇ ਤਿਵੈ ਚਲਹਿ ਜਿਨਾ ਮਾਰਗ ਪਾਵ ਹੇ ਕਰ ਕਿਰਪਾ ਜਿਨ ਨਾਮ ਲਾਏ ਹੇ ਸੇ ਹਰ ਹਰ ਸਦਾ ਧਿਆਵ ਹੇ ਜਿਸਨੂੰ ਕਥਾ ਸੁਣਾਏ ਇਹ ਆਪਣੀ ਸੇ ਗੁਰਦੁਆਰੈ ਸੁਖ ਪਾਵ ਹੇ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵ ਹੇ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਦਿਨ ਕਹਿ ਮਨ ਵਸਿਆ ਜਿਨ ਧਰੋ ਲਿਖਿਆ ਆਇਆ ਇੱਕ ਫਿਰ ਹੈ ਕਨੇਰੇ ਕਰਹਿ ਗੱਲਾ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਭਾਈਆ ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ
ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਬਿਨ ਸਹਿਜੈ ਸਹਸਾ ਨਾ ਜਾਏ ਨਹਿ ਜਾਏ ਸਹਸਾ ਕਿਤੇ ਸੰਜਮ ਰਹੇ ਕਰਮ ਕਮਾਈ ਸਹਸੈ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵਹੁ ਸਬਦ ਲਾਗਹੁ ਹਰ ਸਿਉਰਹੁ ਚਿਤ ਲਾਏ ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਸਾ ਇਵ ਜਾਏ ਜੀਉ ਮੈਲੇ ਬਾਹਰ ਹੋ ਨਿਰਮਲ ਬਾਹਰ ਹੋ ਨਿਰਮਲ ਜੀਉ ਤਾਂ ਮੈਲੇ ਤਿਨ ਜਨਮ ਜੂਹੈ ਹਾਰਿਆ ਇਹ ਤਸਨਾ ਵੱਡਾ ਰੋਗ ਲੱਗਾ ਮਰਨ ਮਨਹੋ ਵਿਸਾਰਿਆ ਵੇਦਾਂ ਮਹਿ ਨਾਮ ਉੱਤਮ ਸੋ ਸੁਣਹਿ ਨਾਹੀ ਫਿਰ ਹੈ ਜਿਉ ਬੇਤਾਲਿਆ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨ ਜਨਮ ਜੂਹੈ ਹਾਰਿਆ ਜੀਉ ਨਿਰਮਲ ਬਾਹਰ ਹੋ ਨਿਰਮਲ ਬਾਹਰ ਹੋ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੀ ਸੇਵਣ ਜਾ ਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਨਮੁਖ ਸਿੱਖ ਕੋਈ ਜੀਉ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਣੈ ਗੁਰਬਿਨ ਅਵਰ ਨ ਜਾਣੈ ਕੋਏ ਕਹੇ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਭਵੇਖਿਆ ਜਾਏ ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖ ਹੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰਿਕ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬੱਜ ਹੋਰ ਕੱਚੀ ਬਾਣੀ ਕਹਿ ਦੇ ਕੱਚੇ ਸੁਣ ਦੇ ਕੱਚੇ ਕੱਚੀ ਆਖ ਵਖਾਣੀ ਹਾਰ ਹਾਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ਜਿਤ ਜਨ ਕਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਕਹਿ ਨਾਨਕ ਸਤਿਗੁਰੂ ਬੱਜ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੈ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੋ ਆਪ ਕਰੇ ਸੋ ਹੋਵੇ ਏਕ ਸਿਸੋ ਲਿਵ ਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸਾਸਤਰ ਪੁਨ ਪਾਪ ਵਿਚਾਰ ਦੇ ਤੈ ਸਾਰ ਨਾ ਜਾਣੀ ਤੈ ਸਾਰ ਨਾ ਜਾਣੀ ਗੁਰੂ ਬਾਜ ਹੋ ਤੈ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸਨੋ ਅਨੰਦਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕਿ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨਹੋ ਵਿਸਾਰੀਐ ਮਨਹੋ ਕਿਉਂ ਵਿਸਾਰੀਐ ਏਵਟ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹ ਨਾ ਸਕੀ ਜਿਸਨੋ ਆਪਣੀ ਲਿਵ ਲਾਵੇ ਆਪਣੀ ਲਿਵਾ ਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕ ਏਵਟ ਦਾਤਾ ਸੋ ਕਿਉਂ ਮਨਹੋ ਵਿਸਾਰੀਐ ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਵੇਕੋ ਜੇ ਹੀ ਕਰਤੇ ਖੇਲ ਰਚਾਇਆ ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁਟਕੀ ਲੱਗੀ ਤ੍ਰਿਸਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੂੰਹ ਉਪਜੈ ਭਾਉ ਦੂਜਾ ਲਾਇਆ ਕਹੇ ਨਾਨਕ ਗੁਰਪ੍ਰਸਾਦੀ ਜਿਨਾ ਲਿਵ ਲਾਗੀ ਤਨੀ ਵਿੱਚੇ ਮਾਇਆ ਪਾਇਆ ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟ ਹੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸਨੋ ਸਿਰ ਸਉ ਪੀਐ ਵਿੱਚ ਹੋ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਅਮੁਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਓ ਲਾਹ ਘਟਿਓ ਦਿਹਾੜੀ ਇਹੋ ਧਨ ਤਨਾ ਮਿਲਿਆ ਜਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤੈ ਜਿਚਰ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤ੍ਰਿਸਨਾ ਲਾਗੇ ਆਏ ਇਹੋ ਹਰਸ ਕਰਮੀ ਪਾਈਐ ਸਤਿਗੁਰ ਮਿਲਿਆ ਜਿਸ ਆਏ ਕਹਿ ਨਾਨਕ ਹੋਰ ਅਨਰਸ ਸਵੀ ਸਰੇ ਜਾ ਹਰ ਵਸੈ ਮਨ ਆਏ
ਏ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਤੂ ਜਗ ਮਹਿ ਆਇਆ ਹਰ ਜੋਤ ਰੱਖੀ ਤੁਦ ਵਿੱਚ ਤਾਤੂ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜੀਓ ਉਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆ ਪਏ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾ ਪਏ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਹਾ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਏ ਸਰਵਣ ਹੋ ਮੇਰੇ ਹੋ ਸੱਚ ਸੁਣਨੈ ਨੋ ਪਠਾਏ ਸੱਚ ਸੁਣਨੈ ਨੋ ਪਠਾਏ ਸਰੀਰ ਲਾਏ ਸੁਣ ਹੋ ਸਤ ਬਾਣੀ

ਪ੍ਰਭੂ ਗਾਵਹੁ ਤਾ ਸੋਹਿਲਾ ਕਰ ਸਚ ਜਿਥੈ ਸਦਾ ਸਚ ਧਿਆਵਹੀ ਸਚੋ ਧਿਆਵਹਿ ਜਾ ਤੁਧ ਭਾਵਹਿ ਗੁਰਮੁਖ ਜਨਾ ਬੁਝਾਵਹੀ ਇਹੋ ਸਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵਹੀ ਕਹਿ ਨਾਨਕ ਸਚ ਸੋਹਿਲਾ ਸਚੈ ਘਰ ਗਾਵਹੀ ਅਨਦ

ਜਪੀਆਂ ਤਪੀਆਂ। ਜਿਨ੍ਹਾਂ ਆਪ ਜੀ ਦਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਜੰਡਾਂ ਨਾਲ ਬੰਨ ਕੇ ਸਾੜੇ ਗਏ ਦੇਗਾਂ ਵਿੱਚ ਉਬਾਲੇ ਗਏ ਪੁੱਠੀਆਂ ਖੱਲਾਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲਦੇ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤਿਨਾ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲ

ਪਾਵਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਹੀ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ

ਆਸਰੀ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਧੰਨ ਹੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ ਧੰਨ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਧੰਨ ਹੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਆਪ ਜੀਆਂ ਨੇ ਅਪਾਰ ਕਿਰਪਾ ਮਿਹਰਾਮਤ ਬਖਸ਼ਿਸ਼ ਕੀਤੀ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾਂ ਅੰਦਰ ਆਪ ਜੀਆਂ ਦੇ ਪ੍ਰਕਾਸ਼ ਹੁਕਮਨਾਮਿਆਂ ਤੋਂ ਉਪਰੰਤ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ਸ੍ਰੀ ਜਪਜੀ ਸਾਹਿਬ ਸ੍ਰੀ ਜਾਪ ਸਾਹਿਬ ਸ੍ਰੀ ਤਵੈ ਪ੍ਰਸਾਦ ਸਵਈਏ ਸ੍ਰੀ ਚੌਪਈ ਸਾਹਿਬ ਅਤੇ ਸ੍ਰੀ ਅਨੰਦ ਸਾਹਿਬ ਜੀ ਕੇ ਆਪ ਜੀਆਂ ਨੇ ਮਿਹਰਾਮਤ ਕਿਰਪਾ ਕਰਕੇ ਜਾਪ ਕਰਵਾਏ ਹਨ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ ਅਗਾਹ ਵਾਸਤੇ ਸਮਤ ਬਖਸ਼ਣੀ ਪਾਤਸ਼ਾਹ ਦਰ ਘਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਜੀ ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਿਸ਼ ਕਰਕੇ ਨਿਵਾਜਣਾ ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਬਰਕਤਾਂ ਬਖਸ਼ਣੇ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਜੀ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ ਵਾਹਿਗੁਰੂ ਜੀ ਕੀ ਵਰਤੇ ਕਿਰਪਾ ਕਰੋ ਜੀ ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ ਜੀ ਪੜ੍ਹਨ ਸੁਣਨ ਮੰਨਣ ਕਰਨ ਦੀ ਬਲ ਬੁੱਧੀ ਸੋਝੀ ਸਮਰੱਥਾ ਬਖਸ਼ੋ ਜੀ ਸਹੀ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ੋ ਜੀ ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੈਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਵ ਦੇ ਖੰਡਾ ਜਾ ਕੇ ਹੱਥ ਮੈਂ ਸੋ ਹਮਰੀ ਰੱਖਿਆ ਕਰੇ

मन सतनाम सदा सतनाम अलत पलत मुख उ

Müru ve müru

그르 그르 와

Muru wa muru wa muru wa muru wa muru wa muru wa

Mm-hmm.

ਔੜੀ ਨਾਨਕ ਜੀ ਉਪਾਇ ਕੇ ਲਿਖਣਾ ਵੇ ਧਰਮ ਬਹਾਲਿਆ ਉਥੈ ਸੱਚੇ ਹੀ ਸੱਚ ਨਿਭਣੈ ਚਿਣਵਖ ਘੜੇ ਜਦਮਾ ਲਿਆ ਥਾਉ ਨਾ ਪਾਇਨ ਕੁੜਿਆਰ ਮੋਹ ਕਾਲੈ ਦੋ ਜਗ ਚਾਲਿਆ ਤੇਰੇ ਨਾਇਰ ਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ।

ਕਰਹਿ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਇਹ ਜਿਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣਿਆ ਲੋਕ ਸਭ ਆਇਆ। ਸਤਿਗੁਰ ਮਿਲੇ ਸੱਚ ਪਾਇਆ ਜਿਨੇ ਵਿੱਚੋਂ ਆਪ ਗਵਾਇਆ। ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ

ਹੂੰ ਵਿੱਚ ਗਿਆ ਹੂੰ ਵਿੱਚ ਜੰਮਿਆ ਹੂੰ ਵਿੱਚ ਮੂਆ ਹੂੰ ਵਿੱਚ ਦਿੱਤਾ ਹੂੰ ਵਿੱਚ ਲਿਆ ਹੂੰ ਵਿੱਚ ਖੱਟਿਆ ਹੂੰ ਵਿੱਚ ਗਿਆ।

ਬੌੜੇ ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ ਕੂੜਾ ਲਾਲਚ ਛੱਡੀਏ ਹੋਏ ਇੱਕ ਮਨ ਅਲੱਖ ਤੇ ਆਈਏ ਫਲ ਤਿਵੇ ਹੋ ਪਾਈਏ ਜੇ ਵੇਹੀ।

ना कह जले ना जाए, तन सुमण स्नान का जो गल चले पाए।

ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀਐ ਜਿਉ ਸਾਹਿਬ ਨਾਲ ਨਾ ਹਾਰੀਐ ਤੇਵੇ ਹਾ ਪਾਸਾ ਢਾਲੀਐ।

ਬੜੀ ਵੱਡੀ ਕੀਆਂ ਬੜੀ ਆਈਆਂ ਕਿਛ ਕਹਿਣਾ ਕਹਿਣਾ ਜਾਏ ਸੋ ਕਰਤਾ ਕਾਦਰ ਕਰੀ ਦੇ ਜੀ ਅਰਜਕ ਸੰਭਾ ਹੈ ਸਾਈ ਕਰ ਕਮਾਵਣੀ ਦੁਰ ਛੋਡੀ ਤਿੰਨੇ ਪਾਏ।

ਤਾਂ ਸਰਬ ਸੁਖ ਪਾਵੈ ਹੈ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਹਰ ਧਿਆਇਐ ਪੁਰਖ ਨਿਰੰਜਨਾ। ਜਹ ਹਰ ਸਿਮਰਨ ਭਇਆ ਤਹਿ ਉਪਾਧ ਗਤ ਕੀਨੀ, ਵਡ ਭਾਗੀ ਹਰ ਜਪਨਾ। ਜਨ ਨਾਨਕ ਕਉ ਗੁਰ ਇਹ ਮਤ ਦੀਨੀ, ਜਪ ਹਰ ਜਪ ਹਰ ਜਪ ਹਰ, ਭਵ ਜਲ ਤਰਨਾ। ਜਨ ਨਾਨਕ ਕਉ ਗੁਰ ਇਹ ਮਤ ਦੀਨੀ, ਜਪ ਹਰ ਭਵ ਜਲ ਤਰਨਾ। ਮੈਂ ਮੂਰਖ ਕੀ ਕੇਤਕ ਬਾਤ ਹੈ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆ।

पते पतत पावन भगत वछल कृपा निधान अनाथनाथ जगत गुरु चबर छतर तख दे मालक सतगुर बाणी पुरख पुरखोत्तम बाणी सिउ चित लावै गो गुरबाणी सुनत मेरा मन द्रव्या मन भीना निज खरिया वै गो ऐसे दीन दयाल सतगुरु श्री गुरु ग्रंथ साहिब जी महाराज जी दी पवित्र पावन हजूरी च जुड़ बैठी गुरु की साजी और नवाजी होए गुरु स्वरूप गुरु खालसा साध संगत जीओ वड्डियां पागां वाले हो अमृत वेले तो गुरु चरणा च नतमस्तक हो के श्री आसा जी दी वार दे शब्द कीर्तन गुरु घर दे हजूरी कीर्तनियां सिंघां पासों बहुत ही अदब सत्कार श्रद्धा भावना दे सहित आप जी ने सरवण कीते हैं। लड़ीवार कथा श्री गुरु ग्रंथ साहिब जी महाराज जी दे पावन स्वरूप दी सरवण करन लई इस वक्त आप जी गुरु चरणा च तत्पर हो के सावधान हो के जुड़ बैठे। धन गुरु अर्जन देव साहिब पंजवें पातशाह जी की उचारण की हुई पावन बाणी बावन अखरी अज प्रारंभ हो रही है। ये बावन अखरी की अमृत बाणी श्री गुरु अर्जन देव साहब जी महाराज जी ने उचारण की है। सतगुरु जी दे धर्म सपत्नी सतगुरु जी दे महल धन माता गंगा जी। माता गंगा जी श्री अमृतसर साहब जी की धरती ते गुरु साहब जी के चरणा की सेवा विच हाजर ने। जदों पंजवें पातशाह जी गुरता गद्दी दे तखत ते बैठे तां बाबा पृथ्वी चंद गुरु घर दे उत्ते तकरीबन कब्जा कर चुका सी। गुरु रामदास साहब दे ज्योति जोत समाण तो बाद संगत दी जिन्नी माया आउंदी ਉਹ ਮਾਇਆ ਬਾਬਾ ਪ੍ਰਿਥੀ ਚੰਦ ਸਾਂਭ ਲੈਂਦਾ ਔਰ ਲੰਗਰ ਪਾਣੀ ਛਕਣ ਵਾਸਤੇ ਪੰਜਵੇਂ ਪਾਤਸ਼ਾਹ ਜੀ ਦੇ ਪਾਸ ਭੇਜ ਦਿੰਦਾ। ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਵਾਣ ਵੱਟਣਾ, ਵਾਣ ਵੱਟ ਕੇ ਜਿਹੜੀ ਥੋੜ੍ਹੀ ਬਹੁਤੀ ਮਾਇਆ ਪ੍ਰਾਪਤ ਹੋਣੀ ਉਹਦੇ ਨਾਲ ਗੁਜ਼ਾਰਾ ਕਰਨਾ। ਕਾਫੀ ਸਮਾਂ ਇਸੇ ਤਰ੍ਹਾਂ ਬੀਤ ਗਿਆ ਤੋ ਮਾਤਾ ਗੰਗਾ ਜੀ ਇੱਕ ਦਿਨ ਬਾਬੇ ਪ੍ਰਿਥੀ ਚੰਦ ਦੀ ਜਿਹੜੀ ਘਰਵਾਲੀ ਸੀ ਬੀਬੀ ਕਰਮੋ ਉਹਨਾਂ ਦੇ ਪਾਸ ਬੈਠੇ ਜਲ ਦੀ ਸੇਵਾ ਕਰ ਰਹੇ ਸਨ ਤਾਂ ਕਰਮੋ ਨੇ ਤੇ ਕਰਮੋ ਦੇ ਨਾਲ ਜਿਹੜੀਆਂ ਹੋਰ ਉਹਦੀਆਂ ਸਹੇਲੀਆਂ ਸਨ ਉਹਨਾਂ ਨੇ ਮਾਤਾ ਗੰਗਾ ਜੀ ਦੇ ਉੱਤੇ ਇੱਕ ਪ੍ਰਕਾਰ ਦਾ ਕਟਾਕਸ਼ ਕੀਤਾ। ਉਹ ਕਰਮੋ ਦੀਆਂ ਜਿੰਨੀਆਂ ਸਹੇਲੀਆਂ ਉਹਨਾਂ ਨੇ ਆਖਿਆ ਮਾਤਾ ਗੰਗਾ ਨੂੰ ਕਿ ਤੂੰ ਗੁਰੂ ਸਾਹਿਬ ਜੀ ਦੀ ਧਰਮ ਸੁਪਤਨੀ ਹੈ, ਤੇਰੇ ਪਤੀ ਗੁਰਦੇਵ ਨੇ ਤੇ ਤੇਰਾ ਚਿਹਰਾ ਮੋਹਰਾ ਜਿਹੜਾ ਹੈ ਸੱਖਣਾ ਹੈ, ਤੇਰੇ ਕੋਲ ਕੋਈ ਗਹਿਣਾ ਕੋਈ ਨਹੀਂ, ਅਭੂਸ਼ਣ ਨਹੀਂ, ਤੂੰ ਕਾਹਦੀ ਗੁਰੂ ਦੀ ਘਰਵਾਲੀ ਹੈ। ਜੇ ਤੂੰ ਗੁਰੂ ਦੀ ਘਰਵਾਲੀ ਹੋਵੇ, ਤੇਰਾ ਪਤੀ ਗੁਰੂ ਹੋਵੇ ਤੇ ਤੇਰੇ ਸਰੀਰ ਤੇ ਗਹਿਣੇ ਨਾ ਹੋਣ, ਅਭੂਸ਼ਣ ਨਾ ਹੋਣ। ਜਦੋਂ ਸ਼ਰੀਕਣਾ ਨੇ ਇਸ ਤਰ੍ਹਾਂ ਦਾ ਕੋਈ ਤਾਨਾ ਮਾਰਿਆ ਧੰਨ ਮਾਤਾ ਗੰਗਾ ਜੀ ਥੋੜੇ ਜਿਹੇ ਵਿਰਾਗ ਵਿੱਚ ਵੀ ਆਏ। ਪੰਜਵੇਂ ਪਾਤਸ਼ਾਹ ਜੀ ਨੂੰ ਜਾ ਕੇ ਬੇਨਤੀ ਕੀਤੀ, ਗਰੀਬ ਨਵਾਜ ਇੱਦਾਂ ਸ਼ਰੀਕਣਾ ਤਾਨਾ ਮਾਰਦੀਆਂ ਨੇ ਵੀ ਤੂੰ ਗੁਰੂ ਦੀ ਧਰਮ ਸੁਪਤਨੀ ਹੈ, ਤੇਰੇ ਕੋਲ ਗਹਿਣੇ ਕੋਈ ਨਹੀਂ, ਆਭੂਸ਼ਣ ਕੋਈ ਨਹੀਂ, ਨਾ ਤੇਰੇ ਕੋਲ ਸਿਰ ਦਾ ਟਿੱਕਾ ਹੈ, ਨਾ ਕੋਈ ਹੋਰ ਗਹਿਣੇ ਹਨ। ਤੇ ਮਹਾਰਾਜ ਜੀ ਏਦਾਂ ਉਹ ਮੈਨੂੰ ਟਿੱਚਰਾਂ ਕਰਦੀਆਂ ਹਨ ਤੇ ਤਾਨੇ ਮਾਰਦੀਆਂ ਹਨ। ਪੰਜਵੇਂ ਪਾਤਸ਼ਾਹ ਨੇ ਵਚਨ ਕਹੇ, ਗੰਗਾ ਜੀ ਇਹ ਜਿਹੜੇ ਸੰਸਾਰ ਦੇ ਸੋਨੇ ਦੇ ਗਹਿਣੇ ਹਨ ਇਹਨਾਂ ਨੂੰ ਪਹਿਨ ਕੇ ਮਨ 'ਚ ਡਰ ਰਹਿੰਦਾ ਹੈ, ਭੈ ਰਹਿੰਦਾ ਹੈ ਕਿ ਕੋਈ ਚੋਰ ਕੋਈ ਡਾਕੂ ਇਹਨਾਂ ਨੂੰ ਖੋਹ ਨਾ ਲਵੇ। ਇਹਨਾਂ ਗਹਿਣਿਆਂ ਨੂੰ ਵੇਖ ਕੇ ਕਈ ਵਾਰੀ ਕਈ ਠੱਗ ਆਉਂਦੇ ਤੇ ਠੱਗਣ ਵੇਲੇ ਜਾਨ ਵੀ ਕੱਢ ਕੇ ਲੈ ਜਾਂਦੇ, ਕਤਲ ਵੀ ਕਰ ਜਾਂਦੇ, ਗਹਿਣੇ ਕੰਨਾਂ ਦੇ ਸਮੇਤ ਹੀ ਵੱਢ ਕੇ ਲੈ ਜਾਂਦੇ।
ਇਹਨਾਂ ਗਹਿਣਿਆਂ ਨਾਲ ਨਾ ਤਾਂ ਇਹ ਲੋਕ ਸਬਰਦਾ ਅਤੇ ਨਾ ਹੀ ਪਰਲੋਕ ਸਬਰਦਾ ਹੈ। ਫਿਰ ਇਹ ਗਹਿਣੇ ਇੱਥੇ ਹੀ ਰਹਿ ਜਾਣੇ ਨੇ, ਪਰਲੋਕ 'ਚ ਨਾਲ ਨਹੀਂ ਨਿਭਣੇ। ਗੰਗਾ ਜੀ, ਅਸੀਂ ਤੁਹਾਨੂੰ ਇਹੋ ਜਿਹਾ ਗਹਿਣੇ ਦਿਆਂਗੇ, ਇਹੋ ਜਿਹੇ ਆਭੂਸ਼ਣ ਦਿਆਂਗੇ ਜਿਹੜੇ ਲੋਕ ਪਰਲੋਕ ਵਿੱਚ ਤੁਹਾਡੇ ਨਾਲ ਨਿਭਣਗੇ, ਤੁਹਾਡਾ ਲੋਕ ਵੀ ਸੁਖੀਆ ਹੋਵੇਗਾ ਅਤੇ ਪਰਲੋਕ ਵੀ ਸੁਹੇਲਾ ਹੋਵੇਗਾ। ਤਾਂ ਉਸ ਵਕਤ ਮੇਰੇ ਪਾਤਸ਼ਾਹ ਨੇ ਇਹ ਜਿਹੜੀ ਪਾਵਨ ਬਾਣੀ ਹੈ ਬਾਬ ਨੱਖਰੀ ਉਚਾਰਨ ਕਰਕੇ ਮਾਤਾ ਗੰਗਾ ਜੀ ਨੂੰ ਦਿੱਤੀ। ਆਖਿਆ, ਗੰਗਾ ਜੀ, ਇਹਦਾ ਨਿਤਨੇਮ ਕਰਿਆ ਕਰੋ ਰੋਜ਼। ਇਹ ਤੁਹਾਡੇ ਲਈ ਇਹੋ ਜਿਹੇ ਆਭੂਸ਼ਣ ਤਿਆਰ ਕਰ ਦਿੱਤੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਵੀ ਜਿਹੜਾ ਕੋਈ ਮਾਈ ਭਾਈ ਇਸ ਅੰਮ੍ਰਿਤ ਬਾਣੀ ਨੂੰ ਪੜ੍ਹੇਗਾ ਸੁਣੇਗਾ, ਉਹਨੂੰ ਇਹੋ ਜਿਹੇ ਗਹਿਣੇ ਦੀ ਪ੍ਰਾਪਤੀ ਹੋਵੇਗੀ ਜਿਹਦੇ ਨਾਲ ਉਹਦਾ ਲੋਕ ਪ੍ਰਲੋਕ ਦੋਵੇਂ ਜਹਾਨ ਸਫਲ ਹੋ ਜਾਣਗੇ। ਤੋ ਅਕਸਰ ਜਿਹੜੀਆਂ ਪੁਰਾਤਨ ਮਾਈਆਂ ਬੀਬੀਆਂ ਸਨ, ਭਾਈ ਵੀ ਅਤੇ ਮਾਈ ਵੀ, ਮਾਈਆਂ ਵੀ, ਇਹ ਬਾਵਨ ਅੱਖਰੀ ਦਾ ਨਿਤਨੇਮ ਕਰਦੇ ਰਹੇ। ਹੁਣ ਤਾਂ ਅਸੀਂ ਨਿਤਨੇਮ ਬਹੁਤ ਆਪਣਾ ਘਟਾ ਦਿੱਤਾ ਹੈ। ਤੋ ਮਾਈਆਂ ਬੀਬੀਆਂ ਨੇ ਬਾਣੀ ਜ਼ੁਬਾਨੀ ਕੰਠ ਕੀਤੀ ਹੁੰਦੀ ਸੀ ਕਿ ਸਾਡੇ ਵਾਸਤੇ ਆਭੂਸ਼ਣ ਹੈ, ਗਹਿਣੇ ਹਨ ਜੋ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਨੇ ਮਾਤਾ ਗੰਗਾ ਜੀ ਨੂੰ ਬਖਸ਼ਿਸ਼ ਕੀਤੇ, ਉਹਨਾਂ ਦੇ ਬਹਾਨੇ ਸਾਨੂੰ ਪ੍ਰਾਪਤ ਹੋਏ। ਤੋ ਇਹ ਪਾਵਨ ਬਾਣੀ ਦਾ ਨਿਤਨੇਮ ਮਾਈਆਂ ਭਾਈਆਂ ਨੂੰ, ਸਾਰਿਆਂ ਨੂੰ ਹੀ ਕਰਨਾ ਚਾਹੀਏ। ਇਹ ਬਾਵਨ ਅੱਖਰੀ ਦੀ ਪਾਵਨ ਬਾਣੀ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਰਚ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਏ। ਰਸਨਾਂ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ।

ਬਾਵਨ ਪ੍ਰਾਰੰਭ ਕੀ ਬਾਵਨ ਅੱਖਰੀ ਬਾਣੀ ਪ੍ਰਾਰੰਭ ਕਰ ਰਹੇ ਹਨ। ਪਹਿਲਾਂ ਮੰਗਲਾਚਰਨ ਕੀਤਾ ਹੈ। ਮੰਗਲ ਗੁਰੂ ਖਾਲਸਾ ਜੀ ਚਾਰ ਪ੍ਰਕਾਰ ਦੇ ਹੁੰਦੇ ਹੈ। ਮੰਗਲਾਚਰਨ ਚਾਰ ਤਰ੍ਹਾਂ ਦੇ ਹਨ। ਗੁਰਬਾਣੀ ਵਿੱਚ ਸਤਿਗੁਰਾਂ ਨੇ ਤਿੰਨ ਤਰ੍ਹਾਂ ਦੇ ਮੰਗਲ ਅੰਗੀਕਾਰ ਕੀਤੇ ਹਨ। ਪਹਿਲਾ ਮੰਗਲ ਹੈ ਵਸਤੂ ਨਿਰਦੇਸ਼ ਮੰਗਲਾਚਰਨ, ਜਿਹੜਾ ਗੁਰੂ ਸਾਹਿਬ ਨੇ ਇੱਥੇ ਕੀਤਾ। ਏਕੋ ਓਅੰਕਾਰ ਸਤਿਗੁਰ ਪ੍ਰਸਾਦ। ਵਸਤੂ ਨਿਰਦੇਸ਼ ਮੰਗਲ ਉਹਨੂੰ ਕਹਿੰਦੇ ਨੇ ਜਿਹਦੇ ਚ ਜਿਸ ਮਾਲਕ ਨੂੰ ਅਸੀਂ ਮੰਨਦੇ ਹਾਂ, ਪੂਜਦੇ ਹਾਂ, ਉਹਦੀ ਵਿਸ਼ੇਸ਼ਤਾ ਦਾ ਬਿਆਨ ਕੀਤਾ ਜਾਏ, ਉਹਦੇ ਵਿਸ਼ੇਸ਼ਣ ਦੱਸੇ ਜਾਣ ਵੀ ਉਹ ਕੈਸਾ ਹੈ, ਉਹਨੂੰ ਵਸਤੂ ਨਿਰਦੇਸ਼ ਮੰਗਲ ਕਹਿੰਦੇ। ਦੂਸਰਾ ਹੁੰਦਾ ਹੈ ਆਸ਼ੀਰਵਾਦਕ ਮੰਗਲਾਚਰਨ, ਕਿ ਆਪਣੇ ਮਾਲਕ ਦੇ ਚਰਨਾਂ 'ਚ ਨਮਸਕਾਰ ਕਰਕੇ ਉਹਦੇ ਕੋਲੋਂ ਆਸ਼ੀਰਵਾਦ ਮੰਗਣਾ। ਤੀਸਰਾ ਹੁੰਦਾ ਨਮਸਕਾਰਾਤਮਕ ਮੰਗਲਾਚਰਨ, ਕਿ ਆਪਣੇ ਮਾਲਕ ਨੂੰ ਨਮਸਕਾਰ ਕਰਨ ਦਾ ਮੰਗਲ ਕਰਨਾ। ਅਤੇ ਚੌਥਾ ਮੰਗਲ ਹੁੰਦਾ ਆਤਮ ਮੰਗਲ, ਕਿ ਆਪਣੀ ਨਿੱਜ ਆਤਮਾ ਦਾ ਮੰਗਲ ਕਰਨਾ। ਵੇਦਾਂਤ ਦਾ ਇੱਕ ਗ੍ਰੰਥ ਹੈ ਵਿਚਾਰ ਸਾਗਰ। ਵਿਚਾਰ ਸਾਗਰ ਗ੍ਰੰਥ ਦੇ ਸ਼ੁਰੂ ਵਿੱਚ ਇੱਕ ਮੰਗਲ ਕੀਤਾ ਹੈ। ਉਸ ਮੰਗਲ ਦੇ ਵਿੱਚ ਆਤਮਾ ਦਾ ਮੰਗਲ ਹੈ। ਜੋ ਸੁੱਖ ਨਿੱਤ ਪ੍ਰਕਾਸ਼ ਵਿਭੂ, ਜੋ ਸੁੱਖ ਨਿੱਤ ਪ੍ਰਕਾਸ਼ ਵਿਭੂ, ਨਾਮ ਰੂਪ ਆਧਾਰ, ਮਤੀ ਨਾ ਲਖੈ ਜਿਹੇ ਮਤੀ ਲਖੈ, ਸੋ ਮੈਂ ਸ਼ੁੱਧ ਅਪਾਰ। ਉਹ ਆਪਣੇ ਆਪ ਦਾ ਮੰਗਲ, ਜਿਹਨੂੰ ਆਤਮ ਮੰਗਲ ਕਹਿੰਦੇ ਹਨ। ਗੁਰਬਾਣੀ ਵਿੱਚ ਪਾਤਸ਼ਾਹ ਨੇ ਤਿੰਨ ਤਰ੍ਹਾਂ ਦੇ ਮੰਗਲ ਵਰਤੇ ਨੇ। ਜਦੋਂ ਸਤਿਗੁਰੂ ਜੀ ਦੀ, ਗੁਰੂ ਅਰਜਨ ਦੇਵ ਸਾਹਿਬ ਜੀ ਦੀ ਇਸੇ ਪਾਵਨ ਬਾਣੀ ਨੂੰ ਅੱਗੇ ਜਾ ਕੇ ਪੜ੍ਹਾਂਗੇ, ਤੇ ਇੱਕ ਮੰਗਲ ਆਪਾਂ ਰੋਜ਼ ਪੜ੍ਹਦੇ ਸੁਣਦੇ ਹਾਂ, ਉਹਦੇ 'ਚ ਤਿੰਨੇ ਮੰਗਲ ਨੇ। ਇੱਕ ਸਲੋਕ ਵਿੱਚ ਸਤਿਗੁਰਾਂ ਨੇ ਤਿੰਨੇ ਮੰਗਲਾਚਰਨ ਕੀਤੇ। ਡੰਡੋਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇਰਾ ਖੋ ਪ੍ਰਭੂ, ਨਾਨਕ ਦੇ ਕਰ ਹੱਥ। ਇਹਨਾਂ ਦੋ ਪੰਕਤੀਆਂ ਵਿੱਚ ਸਤਿਗੁਰਾਂ ਨੇ ਤਿੰਨੇ ਮੰਗਲ ਕੀਤੇ ਨੇ। ਡੰਡੌਤ ਬੰਦਨ ਅਨਕ ਬਾਰ, ਇਹ ਹੈ ਨਮਸਕਾਰਾਤਮਕ ਮੰਗਲ। ਡੰਡੌਤ ਬੰਦਨ ਕਹਿੰਦੇ ਨਮਸਕਾਰ ਕਰਨ ਨੂੰ, ਕਹਿੰਦੇ ਹੇ ਵਾਹਿਗੁਰੂ ਮੈਂ ਤੈਨੂੰ ਬਾਰ ਬਾਰ ਨਮਸਕਾਰ ਕਰਦਾ, ਅਨੇਕਾਂ ਵੇਰੀ ਨਮਸਕਾਰ ਕਰਦਾ, ਡੰਡੌਤ ਬੰਦਨ ਕਰਦਾ। ਫਿਰ ਦੂਸਰਾ ਮੰਗਲ ਸਰਬ ਕਲਾ ਸਮਰੱਥ, ਪਰਮੇਸ਼ਰ ਦੀ ਵਿਸ਼ੇਸ਼ਤਾ ਬਿਆਨ ਕੀਤੀ, ਇਹਨੂੰ ਵਸਤੂ ਨਿਰਦੇਸ਼ ਮੰਗਲ ਕਹਿੰਦੇ ਆ, ਕਿ ਹੇ ਵਾਹਿਗੁਰੂ ਤੂੰ ਸਰਬ ਕਲਾ ਸਮਰੱਥ। ਇਹ ਦੂਸਰਾ ਮੰਗਲ ਵੀ ਇਸੇ ਪੰਗਤੀ 'ਚ ਆ ਗਿਆ। ਤੀਸਰਾ ਮੰਗਲ ਹੈ ਡੋਲਨ ਤੇ ਰੱਖੋ ਪ੍ਰਭੂ, ਇਹ ਆਸ਼ੀਰਵਾਦ ਮੰਗਣੀ, ਹੇ ਵਾਹਿਗੁਰੂ ਸਾਨੂੰ ਡੋਲਣ ਤੋਂ ਰੱਖ ਲੈ, ਇਹ ਆਸ਼ੀਰਵਾਦਕ ਮੰਗਲਾਚਰਨ। ਤੋ ਇਸ ਪ੍ਰਕਾਰ ਨਾਲ ਦੋ ਪੰਗਤੀਆਂ ਵਿੱਚ ਹੀ ਸਤਿਗੁਰਾਂ ਨੇ ਤਿੰਨੇ ਮੰਗਲ ਕਰ ਦਿੱਤੇ। ਤੋ ਆਹ ਜਿਹੜਾ ਪਾਵਨ ਮੰਗਲ ਆਪ ਜੀ ਸਰਵਣ ਕਰ ਰਹੇ, 500 ਤੋਂ ਵਧੀਕ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਇੱਕ ਅਦੁੱਤੀ, ਇੱਕ ਦਾ ਮਤਲਬ ਅਦੁੱਤੀ, ਜਿਸ ਵਰਗਾ ਕੋਈ ਦੂਸਰਾ ਨਹੀਂ, ਜਿਹੜਾ ਸਜਾਤੀ ਬਜਾਤੀ ਸਵਗਤ ਤਿੰਨਾਂ ਭੇਦਾਂ ਤੋਂ ਰਹਿਤ ਹੈ। ਸਾਡੇ ਸਜਾਤੀ ਵੀ ਨੇ, ਬਜਾਤੀ ਵੀ ਨੇ ਤੇ ਸਵਗਤ ਵੀ ਨੇ। ਸਜਾਤੀ ਦਾ ਮਤ ਸਜਾਤੀ ਭੇਦ ਹੁੰਦਾ ਵੀ ਇੱਕ ਖੱਤਰੀ ਆ, ਦੂਸਰਾ ਬ੍ਰਾਹਮਣ ਹੈ, ਇਹ ਸਜਾਤੀ ਭੇਦ ਹੈ। ਵੀ ਤੀਸਰਾ ਵੈਸ਼ ਹੈ, ਚੌਥਾ ਸ਼ੂਦਰ ਹੈ। ਵਿਜਾਤੀ ਭੇਦ ਦਾ ਮਤਲਬ ਇਹੀ ਹੁੰਦਾ। ਸਜਾਤੀ ਮਤਲਬ ਇੱਕ ਖੱਤਰੀ ਦਾ ਦੂਸਰਾ ਖੱਤਰੀ, ਸਜਾਤੀ ਵਿਜਾਤੀ ਇੱਕ ਖੱਤਰੀ ਆ, ਦੂਸਰਾ ਬ੍ਰਾਹਮਣ ਹੈ, ਇਹਨੂੰ ਵਿਜਾਤੀ ਭੇਦ ਕਹਿੰਦੇ ਆ। ਸਵਗਤ ਭੇਦ ਕਹਿੰਦੇ ਆ ਵੀ ਸਾਡੇ ਸਰੀਰ ਵਿੱਚ ਹੀ ਫਰਕ ਹੈ, ਵੀ ਸਰੀਰ ਦੇ ਅੰਗਾਂ ਵਿੱਚ ਭੇਦ, ਵੀ ਇਹ ਅੱਖਾਂ ਨੇ, ਇਹ ਹੱਥ, ਇਹ ਪੈਰ ਨੇ, ਯਾਨੀ ਕਿ ਇੱਕੋ ਸਰੀਰ ਦੇ ਵੱਖੋ ਵੱਖਰੇ ਹਿੱਸੇ ਆਪਾਂ ਦੱਸਦੇ ਹਾਂ, ਇਹਨੂੰ ਸਵਗਤ ਭੇਦ ਕਹਿੰਦੇ। ਪਰ ਵਾਹਿਗੁਰੂ ਇੱਕ ਹੈ, ਉਹਦੇ ਵਿੱਚ ਤਿੰਨੇ ਭੇਦ ਲਾਗੂ ਨਹੀਂ ਹੁੰਦੇ। ਨਾ ਤਾਂ ਇੱਕ ਰੱਬ ਵਰਗਾ ਦੂਜਾ ਰੱਬ ਹੈ, ਨਾ ਹੀ ਕੋਈ ਦੂਸਰਾ ਉਹਦੇ ਤੁਕਿਆ ਜਾ ਸਕਦਾ ਹੈ। ਪਰਮੇਸ਼ਰ 'ਚ ਸਵਗਤ ਭੇਦ ਵੀ ਨਹੀਂ। ਆਪਾਂ ਕਹੀਏ ਵੀ ਇਹ ਰੱਬ ਦੀਆਂ ਅੱਖਾਂ ਨੇ, ਜਾਂ ਇਹ ਰੱਬ ਦੇ ਪੈਰ ਨੇ, ਜਾਂ ਇਹ ਪਰਮੇਸ਼ਰ ਦੇ ਕੇਸ ਨੇ, ਅਕਾਲ ਪੁਰਖ ਪਰਮੇਸ਼ਰ ਨਿਰਾਕਾਰ, ਇਸ ਕਰਕੇ ਉਹਦੇ 'ਚ ਸਵਗਤ ਭੇਦ ਵੀ ਨਹੀਂ ਹੈ।
ਜਿਹੜਾ ਤਿੰਨਾਂ ਭੇਦਾਂ ਤੋਂ ਰਹਿਤ ਹੋਵੇ ਉਹਨੂੰ ਕਹਿੰਦੇ ਨੇ ਇੱਕ। ਇੱਕ ਦਾ ਮਤਲਬ ਅਦੁੱਤੀ, ਜਿਸ ਵਰਗਾ ਕੋਈ ਦੂਸਰਾ ਨਹੀਂ। ਫਿਰ ਓਅੰਕਾਰ, ਓਅੰਕਾਰ ਮਤਲਬ ਜਿਹੜਾ ਸਾਰੇ ਸੰਸਾਰ ਦੇ ਜੀਵਾਂ ਨੂੰ ਪੈਦਾ ਕਰਨ ਵਾਲਾ, ਪਾਲਣਾ ਕਰਨ ਵਾਲਾ ਤੇ ਸੰਘਾਰਨ ਕਰਨ ਵਾਲਾ, ਜਿਹੜਾ ਸਾਰੇ ਜਗਤ ਦਾ ਪ੍ਰਕਾਸ਼ਕ ਹੈ ਉਹਨੂੰ ਵੀ ਕਹਿੰਦੇ ਆ ਓਅੰਕਾਰ। ਸੰਸਕ੍ਰਿਤ ਦਾ ਇੱਕ ਅਵਧਾਤੂ ਹੈ, ਉਹਦੇ ਤੋਂ ਬਣਿਆ ਓਅੰਕਾਰ। ਸੰਸਕ੍ਰਿਤ ਦੇ ਅਵਧਾਤੂ ਤੋਂ ਓਅੰਕਾਰ ਬਣਿਆ। ਉਹਦਾ ਮਤਲਬ ਹੈ ਰੱਖਿਆ ਕਰਨ ਵਾਲਾ। ਜਦੋਂ ਅਸੀਂ ਰਸਨਾ ਤੋਂ ਇੱਕ ਓਅੰਕਾਰ ਕਹਿੰਦੇ ਹਾਂ ਤੇ ਉਹ ਸਾਡੀ ਰੱਖਿਆ ਕਰਦਾ। ਜਦੋਂ ਰੱਖਿਆ ਕਰਦਾ ਤਾਂ ਉਸ ਅਕਾਲ ਪੁਰਖ ਦੇ ਸਰੂਪ ਨੂੰ ਮੇਰੇ ਪਾਤਸ਼ਾਹ ਨੇ ਬਾਣੀ ਚ ਕਿਹਾ, ਰਾਖਾ ਏਕ ਹਮਾਰਾ ਸਵਾਮੀ ਸਗਲ ਘਟਾਂ ਕਾ ਅੰਤਰਜਾਮੀ, ਤੂੰ ਮੇਰਾ ਰਾਖਾ ਸਭਨੀ ਥਾਈ। ਜਿਹੜਾ ਸਾਡੇ ਸਾਰਿਆਂ ਦੀ ਰੱਖਿਆ ਕਰਨ ਵਾਲਾ ਉਹਨੂੰ ਕਹਿੰਦੇ ਨੇ ਓਅੰਕਾਰ, ਸਾਡੀ ਸਾਰਿਆਂ ਦੀ ਰੱਖਿਆ ਕਰਨ ਵਾਲਾ। ਫਿਰ ਜਦੋਂ ਅਸੀਂ ਰਸਨਾ ਤੋਂ ਕਹਿੰਦੇ ਨਾ ਇੱਕ ਓਅੰਕਾਰ, ਇਹ ਕਹਿ ਕੇ ਵੇਖਿਓ ਤਾਂ ਤੁਸੀਂ ਆਪਣੇ ਆਪ ਨੂੰ ਉੱਚਾ ਉੱਠਦਿਆਂ ਮਹਿਸੂਸ ਕਰੋਗੇ। ਪੈਰ ਦੇ ਨਹੁੰ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਇੱਕ ਵਾਰੀ ਸਰੀਰ ਉੱਪਰ ਨੂੰ ਉੱਠਦਾ। ਜਦੋਂ ਕਹਿੰਦੇ ਹਾਂ ਇੱਕ ਓਅੰਕਾਰ, ਜਿਹੜਾ ਨੀਵਿਆਂ ਨੂੰ ਉੱਚੇ ਕਰੇ, ਆਖੋ ਸਤਨਾਮ ਸ੍ਰੀ, ਜਿਹੜਾ ਨੀਵਿਆਂ ਨੂੰ ਉੱਚੇ ਕਰਦੇ ਉਹਨੂੰ ਕਹਿੰਦੇ ਨੇ ਇੱਕ ਓਅੰਕਾਰ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਜਦੋਂ ਪਾਤਸ਼ਾਹ ਬਗਦਾਦ ਗਏ ਨੇ ਤੇ ਇੱਕ ਪੀਰ ਸੀ, ਪੀਰ ਦਸਤਗੀਰ, ਉਹ ਸਤਿਗੁਰਾਂ ਨੂੰ ਮਿਲਿਆ। ਉਹਨੇ ਸਤਿਗੁਰਾਂ ਨੂੰ ਕਈ ਸਵਾਲ ਜਵਾਬ ਕੀਤੇ ਤੇ ਇੱਕ ਸਵਾਲ ਉਹਨੇ ਵੀ ਪੁੱਛਿਆ, ਮਹਾਰਾਜ ਖੁਦਾ ਕੀ ਕਰਦਾ, ਖੁਦਾ ਕੀ ਕਰਦਾ? ਪਾਤਸ਼ਾਹ ਪੀਰ ਨੂੰ ਕਹਿਣ ਲੱਗੇ, ਪੀਰ ਨਾ ਆਪ ਉੱਚੇ ਥਾਂ ਤੇ ਬੈਠਾ ਸੀ ਤੇ ਸਤਿਗੁਰਾਂ ਨੂੰ ਨੀਵੇਂ ਥਾਂ ਬਿਠਾਇਆ। ਗੁਰਦੇਵ ਕਹਿਣ ਲੱਗੇ, ਪੀਰ ਜੀ ਜਿਹਦੇ ਕੋਲੋਂ ਸਵਾਲ ਕਰੀਏ ਉਹ ਵੱਡਾ ਹੁੰਦਾ ਨਾ, ਤੇ ਜਿਹਦੇ ਕੋਲੋਂ ਸਵਾਲ ਕਰੀਏ ਉਹਨੂੰ ਉੱਚੇ ਥਾਂ ਬਿਠਾਈਦਾ ਤੇ ਆਪ ਥੱਲੇ ਨੀਵੇਂ ਥਾਂ ਬੈਠੀਦਾ। ਤੂੰ ਉੱਚੇ ਥਾਂ ਤੇ ਬੈਠਾ, ਸਾਨੂੰ ਨੀਵੇਂ ਥਾਂ ਬਿਠਾ ਕੇ ਸਵਾਲ ਕਰਦਾ? ਪੀਰ ਨੇ ਆਖਿਆ, ਜੀ ਮਾਫ਼ੀ ਚਾਹੁੰਦਾ ਜੀ, ਆਓ ਤੁਸੀਂ ਉੱਚੇ ਬੈਠ ਜਾਓ, ਮੈਂ ਥੱਲੇ ਬਹਿ ਜਾਂਦਾ। ਸਤਿਗੁਰੂ ਜੀ ਨੂੰ ਉੱਚੇ ਥਾਂ ਤੇ ਬਿਠਾ ਕੇ ਪੀਰ ਆਪ ਥੱਲੇ ਬਹਿ ਗਿਆ। ਮਹਾਰਾਜ ਜੀ ਕਹਿਣ ਲੱਗੇ, ਪੀਰ ਜੀ ਖੁਦਾ ਇਹੀ ਕਰਦਾ। ਕਹਿੰਦਾ, ਜੀ ਸਮਝ ਨਹੀਂ ਆਈ। ਮਹਾਰਾਜ ਜੀ ਕਹਿੰਦੇ, ਉੱਚਿਆਂ ਨੂੰ ਨੀਵੇਂ ਤੇ ਨੀਵਿਆਂ ਨੂੰ ਉੱਚਿਆਂ ਕਰਦਾ। ਜਿਹੜੇ ਕਹਿੰਦੇ ਆ ਨਾ ਵੀ ਅਸੀਂ ਬੜੇ ਉੱਚੇ ਹਾਂ, ਸਾਡਾ ਕੱਦ ਬੜਾ ਉੱਚਾ, ਅਸੀਂ ਤਾਂ ਅਸਮਾਨ ਨੂੰ ਛੂਹਨੇ ਹਾਂ, ਵਾਹਿਗੁਰੂ ਉਹਨਾਂ ਦੀਆਂ ਨੱਕਾਂ 'ਚ ਨਕੇਲਾਂ ਪਾ ਕੇ ਨੀਵਾਂ ਕਰ ਲੈਂਦਾ। ਜੇ ਅਸਮਾਨ ਨਾ ਮਾਵਨੀ ਤਿੰਨ ਨੱਕ ਨੱਥਾਂ ਪਾਏ। ਜਿਹੜੇ ਕਹਿੰਦੇ ਆ ਨਾ ਵੀ ਸਾਡਾ ਸਿਰ ਅਸਮਾਨ ਨੂੰ ਛੂੰਹਦਾ ਜੇ ਅਸੀਂ ਬੜੇ ਵੱਡੇ ਹਾਂ, ਰੱਬ ਉਹਨਾਂ ਦੀਆਂ ਨੱਕਾਂ 'ਚ ਨਕੇਲਾਂ ਪਾ ਕੇ ਕਾਬੂ ਕਰ ਲੈਂਦਾ। ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏਂਦਾ, ਦਰ ਮੰਗਣ ਭੇਖ ਨਾ ਪਾਏਂਦਾ। ਵੱਡੇ ਵੱਡੇ ਸੁਲਤਾਨਾਂ ਨੂੰ ਭੀਖ ਮੰਗਣ ਲਾ ਸਕਦਾ ਪਰਮੇਸ਼ਰ, ਤੇ ਜਿਹੜੇ ਨੀਵੇਂ ਕਹੇ ਜਾਂਦੇ ਆ ਉਹਨਾਂ ਨੀਵਿਆਂ ਨੂੰ ਮੇਰੇ ਸਾਹਿਬ ਉੱਚੇ ਕਰਦਿਆਂ ਦੇਰੀ ਨਹੀਂ ਲਾਉਂਦੇ। ਸ਼ਰਮ ਕਰਤੇ ਦਮ ਆਡਕੋ ਤੇ ਗਨੀ ਤਨੀਤਾ, ਜਿਹੜੇ ਅੱਧੀ ਦਮੜੀ ਪਿੱਛੇ ਵੀ ਮਿਹਨਤਾਂ ਮਸ਼ਕਤਾਂ ਘਾਲਦੇ, ਅਕਾਲ ਪੁਰਖ ਦੀ ਦਇਆ ਦ੍ਰਿਸ਼ਟੀ ਹੋਈ, ਉਹ ਵੱਡੇ ਸ਼ਾਹੂਕਾਰ ਹੋ ਗਏ, ਧਨੀ ਬਣ ਗਏ। ਨਿੱਚ ਹੈ ਊਚ ਕਰੇ ਮੇਰਾ ਗੋਬਿੰਦ, ਮੇਰੇ ਸਵਾਮੀ ਦੀ, ਮੇਰੇ ਮਾਲਕ ਦੀ ਇਹ ਵਡਿਆਈ ਹੈ। ਜਿਹੜੇ ਨੀਵੇਂ ਬਣ ਕੇ ਗੁਰੂ ਸ਼ਰਨ 'ਚ ਆਉਂਦੇ ਆ, ਸਤਿਗੁਰੂ ਜੀ ਉਹਨਾਂ ਨੂੰ ਉੱਚਿਆਂ ਕਰ ਦਿੰਦੇ ਨੇ। ਜਿਹੜਾ ਨੀਵਿਆਂ ਨੂੰ ਉੱਚਿਆਂ ਕਰਦਾ ਉਹਨੂੰ ਕਹਿੰਦੇ ਨੇ ਇੱਕ ਓਅੰਕਾਰ, ਨੀਵਿਆਂ ਨੂੰ ਉੱਚਿਆਂ ਕਰਨ ਵਾਲਾ। ਪੁੱਛਿਆ, ਮਹਾਰਾਜ ਐਸਾ ਜਿਹੜਾ ਅਕਾਲ ਪੁਰਖ ਹੈ ਉਹਦੇ ਸਰੂਪ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ, ਉਹ ਮਿਲਦਾ ਕਿਵੇਂ ਹੈ? ਆਪਣੇ ਯਤਨਾਂ ਨਾਲ ਮਿਲ ਜੂ ਰੱਬ, ਆਪਣ ਲੀਆ ਜੇ ਮਿਲੈ ਤਾਂ ਵਿਛੜ ਕਿਉਂ ਰੋਵਨ। ਜੇ ਆਪਣੇ ਬਲ ਦੇ ਨਾਲ ਮਿਲਦਾ ਹੁੰਦਾ ਤੇ ਫਿਰ ਇਹ ਦੁਨੀਆਂ ਵਿਛੜ ਕੇ ਉਹਦੇ ਤੋਂ ਰੋਂਦੀ ਕਿਉਂ ਫਿਰਦੀ?
ਕਿ ਉਹ ਆਪਣੇ ਆਪ ਮਿਲ ਸਕਦਾ ਵੀ ਅਸੀਂ ਆਪਣੇ ਬਲ ਨਾਲ, ਆਪਣੀ ਤਾਕਤ ਨਾਲ, ਆਪਣੇ ਕਰਮ ਕਾਂਡਾਂ ਨਾਲ, ਆਪਣੇ ਇਕੱਠੇ ਕੀਤੇ ਗਿਆਨ ਨਾਲ ਕੀ ਰੱਬ ਨੂੰ ਪਾ ਸਕਦੇ ਹਾਂ? ਮਹਾਰਾਜ ਜੀ ਕਹਿੰਦੇ ਨਹੀਂ, ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਕਰਨ ਦਾ ਇੱਕੋ ਇੱਕ ਤਰੀਕਾ ਹੈ, ਔਰ ਉਹ ਤਰੀਕਾ ਹੈ ਸਤਿਗੁਰ ਪ੍ਰਸਾਦ। ਸਤਿਗੁਰਾਂ ਦੀ ਕਿਰਪਾ ਨਾਲ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ। ਬਿਨਾਂ ਗੁਰੂ ਦੀ ਕਿਰਪਾ ਤੋਂ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਅੰਮ੍ਰਿਤ ਬਚਨ ਅਸੀਂ ਪੜ੍ਹਦੇ ਸੁਣਦੇ ਹਾਂ। ਮੇਰੇ ਗੁਰਦੇਵ ਨੇ ਬੜੇ ਸਪਸ਼ਟ ਲਫ਼ਜ਼ਾਂ ਚ ਕਿਹਾ, ਗੁਰ ਕਿਰਪਾ ਜਿਹ ਨਰ ਕਉ ਕੀਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਜਦੋਂ ਗੁਰੂ ਸਾਹਿਬ ਕਿਰਪਾ ਕਰਦੇ ਹੈ ਤਾਂ ਗੁਰੂ ਦੀ ਕਿਰਪਾ ਨਾਲ ਹੀ ਅਕਾਲ ਪੁਰਖ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਬਿਨਾਂ ਗੁਰੂ ਦੀ ਕਿਰਪਾ ਤੋਂ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਸ ਕਰਕੇ ਜਦੋਂ ਵੀ ਸਤਿਗੁਰਾਂ ਦੀ ਸ਼ਰਨ 'ਚ ਆਉਣਾ, ਮਹਾਰਾਜ ਜੀ ਦੇ ਚਰਨਾਂ 'ਚ ਆ ਕੇ ਵਾਰ ਵਾਰ ਇਹੀ ਬੇਨਤੀਆਂ ਕਰਨੀਆਂ, ਮਹਾਰਾਜ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਮਹਾਰਾਜ ਕਿਰਪਾ ਕਰੋ, ਇਹ ਦੀਨਾਂ ਤੇ ਦਇਆ ਕਰਨ ਵਾਲੇ ਸਾਹਿਬ ਜੀ ਸਾਡੇ ਤੇ ਕਿਰਪਾ ਕਰੋ।

ਜੀ ਸਾਡੇ ਤੇ ਦਇਆ ਕਰੋ, ਸਾਡੇ ਤੇ ਕਿਰਪਾ ਕਰੋ ਮਹਾਰਾਜ। ਬੜੇ ਜਨਮ ਹੋ ਗਏ ਸਾਨੂੰ ਵਿਛੜਿਆਂ ਨੂੰ, ਤੇ ਵਿਛੜੇ ਵੀ ਆਪਣੀਆਂ ਕਰਤੂਤਾਂ ਕਰਕੇ ਆ, ਆਪਣਿਆਂ ਕਰਮਾਂ ਕਰਕੇ। ਕਿਰਤ ਕਰਮ ਕੇ ਵਿਛੜੇ,

महाराज कृपा करो, अपने कीते कर्मा करके विछड़िया ते कई जन्म विछड़े ही बीत गए। बहुत जन्म बिछड़े थे माधो, एह जन्म तुम्हारे लेखे। बड़े जन्म हो गया विछड़िया, महाराज कृपा करो हुण आ जन्म अपने लेखे च ला लो, हुण मेल लो। महाराज मेल लहो दयाल, टह पए द्वारिया, रख ले वो दीन दयाल, परमत बहुहारिया। मेल लो महाराज तुहाडे चरणां दी शरण च, जिन्हां ते सतगुरु जी कृपा करदे हन उहनां नूं अकाल पुरख दे सरूप दी प्राप्ति हो जांदी है। सतगुर प्रसाद, सतगुरां दी कृपा नाल अकाल पुरख दे सरूप दी प्राप्ति हुंदी है। ਇਹ ਮੰਗਲ ਕਰਕੇ ਮਹਾਰਾਜ ਜੀ ਅੱਗੇ ਬਾਣੀ ਦੀ ਆਰੰਭਤਾ ਕਰਦੇ ਨੇ, ਸਲੋਕ ਉਚਾਰਦੇ ਹੈ। ਬਾਵਨ ਅੱਖਰੀ ਮਹੱਲਾ ਪੰਜਵਾਂ। ਇਹ ਬਾਵਨ ਅੱਖਰੀ ਜਿਵੇਂ ਗੁਰਮੁਖੀ ਆਪਾਂ ਪੜ੍ਹਦੇ ਹਾਂ ਨਾ, ਤੇ ਗੁਰਮੁਖੀ ਵਿੱਚ 35 ਅੱਖਰੀ ਹੈ। ਜਦੋਂ ਫਾਰਸੀ ਵਾਲੇ ਫਾਰਸੀ ਪੜ੍ਹਾਉਂਦੇ ਆ ਤੇ ਉਹਨਾਂ ਦੇ ਅੱਖਰ 30 ਹੁੰਦੇ ਆ ਤੇ ਉਹਨੂੰ ਕਹਿੰਦੇ ਨੇ ਸਿਹਰਫੀ। ਉਹ 30 ਅੱਖਰਾਂ ਦੀ ਹੁੰਦੀ ਹੈ। ਜਿਹੜੀ ਦੇਵਨਾਗਰੀ ਭਾਸ਼ਾ ਹੈ ਸੰਸਕ੍ਰਿਤ ਚੋਂ ਨਿਕਲੀ ਹੋਈ, ਉਹਦੇ 52 ਅੱਖਰ ਮੰਨੇ ਜਾਂਦੇ। ਬਾਵਨ ਦਾ ਮਤਲਬ ਹੈ 52। ਇੱਥੇ ਗੁਰੂ ਸਾਹਿਬ ਨੇ 52 ਅੱਖਰ, ਦੋ ਬਾਵਨ ਅੱਖਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਆਉਂਦੀਆਂ। ਇੱਕ ਬਾਵਨ ਅੱਖਰੀ ਮਹਾਰਾਜ ਭਗਤ ਕਬੀਰ ਜੀ ਨੇ ਉਚਾਰਨ ਕੀਤੀ ਹੈ, ਇਹ ਦੂਸਰੀ ਬਾਵਨ ਅੱਖਰੀ ਮਹਾਰਾਜ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਨੇ ਉਚਾਰੀ ਹੈ। ਇਹ ਦੇਵਨਾਗਰੀ ਭਾਸ਼ਾ ਵਿੱਚ 52 ਅੱਖਰ ਨੇ ਤੋ ਬਾਵਨ ਅੱਖਰੀ ਹੈ। ਤੋ ਉਹ ਬਾਵਨ ਅੱਖਰਾਂ ਦੁਆਰਾ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ, 52 ਅੱਖਰਾਂ ਦੁਆਰੇ ਉਪਦੇਸ਼ ਦਿੱਤਾ, ਨਾਲ ਸਲੋਕ ਉਚਾਰੇ ਨੇ। ਜੋ ਬਚਨ ਸਲੋਕ 'ਚ ਕਹੇ ਨੇ ਉਸੇ ਬਚਨਾਂ ਦੀ ਵਿਆਖਿਆ ਅੱਗੇ ਪੌੜੀਆਂ ਵਿੱਚ, ਸਲੋਕਾਂ ਦੇ ਨਾਲ ਫਿਰ ਅੱਗੇ ਪੌੜੀਆਂ ਰਚੀਆਂ ਮਹਾਰਾਜ ਨੇ। ਜੋ ਸਲੋਕ 'ਚ ਸਿਧਾਂਤ ਕਿਹਾ ਉਹ ਸਤਿਗੁਰੂ ਜੀ ਨੇ ਫਿਰ ਅੱਗੇ ਪੌੜੀ ਵਿੱਚ ਰਚਿਆ। ਗੁਰੂ ਖਾਲਸਾ ਜੀ ਗੁਰਸਿੱਖ ਨੂੰ ਸਭ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ 35 ਅੱਖਰੀ ਪੜ੍ਹਾਉਣੀ ਸ਼ੁਰੂ ਕਰਨੀ ਚਾਹੀਏ। ABC ਤੋਂ ਪਹਿਲਾਂ ਨਾ ਊੜਾ ਐੜਾ ਈੜੀ ਇਹ ਗੁਰਸਿੱਖਾਂ ਦੇ ਬੱਚੇ ਪੜ੍ਹਨ। ਪਿੱਛੇ ਜੀ ਦਾਸ ਦਮਦਮਾ ਸਾਹਿਬ ਗੁਰੂ ਕਾਂਸ਼ੀ ਗਿਆ, ਜਿੱਥੇ ਮਹਾਰਾਜ ਜੀ ਦਾ ਸਥਾਨ ਹੈ ਗੁਰਦੁਆਰਾ ਲਿਖਣਸਰ ਸਾਹਿਬ, ਉੱਥੇ ਕਲਗੀਧਰ ਜੀ ਨੇ ਬਚਨ ਕੀਤੇ ਸੀ ਕਿ ਗੁਰੂ ਕੀ ਕਾਂਸ਼ੀ ਹੈ, ਜਿਹੜਾ ਕੋਈ ਬੈਲ ਬੁੱਧੀ ਵਾਲਾ ਵੀ ਇੱਥੇ ਆ ਕੇ 35 ਅੱਖਰੀ ਲਿਖੇਗਾ ਉਹਨੂੰ ਬ੍ਰਹਮ ਵਿੱਦਿਆ ਦਾ ਦਾਨ ਪ੍ਰਾਪਤ ਹੋਵੇਗਾ, ਉਹਨੂੰ ਬ੍ਰਹਮ ਵਿੱਦਿਆ ਮਿਲੇਗੀ। ਤੇ ਪਹਿਲਾਂ ਤਾਂ ਚਲੋ ਉੱਥੇ ਕੱਚਾ ਥਾਂ ਹੁੰਦਾ ਸੀ, ਅਸੀਂ ਉਹ ਵੀ ਦਰਸ਼ਨ ਕਰਦੇ ਰਹੇ ਹਾਂ, ਤੋ ਤੁਹਾਡੇ ਚੋਂ ਵੀ ਸੰਗਤ ਨੇ ਦਰਸ਼ਨ ਕੀਤੇ ਹੋਣੇ। ਕੱਚੇ ਥਾਂ ਤੇ ਥੋੜੀ ਜਿਹੀ ਰੇਤ ਖਿਲਰੀ ਹੋਣੀ ਤੇ ਉਹਦੇ ਚ ਊੜਾ ਐੜਾ ਲਿਖਣਾ, ਹੁਣ ਚਲੋ ਪੱਥਰ ਲੱਗ ਗਿਆ ਹੈ ਤੇ ਉੱਥੇ ਲੱਕੜ ਦੇ ਥੋੜੇ ਜਿਹੇ ਬਕਸੇ ਬਣਾ ਕੇ ਰੱਖੇ, ਉਹਦੇ ਚ ਰੇਤ ਪਾਈ ਹੋਈ ਹੈ ਤੇ ਉਹਦੇ ਵਿੱਚ ਜਾ ਕੇ ਸੰਗਤ 35 ਅੱਖਰੀ ਲਿਖਦੀ ਹੈ। ਜਦੋਂ ਗਏ ਤੇ ਉੱਥੇ ਸਲੇਟਾਂ ਵੀ ਪਈਆਂ ਹੋਈਆਂ ਤੇ ਉਹਨਾਂ ਤੇ ABC ਲਿਖੀ ਹੋਈ। ਹੁਣ ਬੱਚਿਆਂ ਨੂੰ ABC ਲਿਖਣੀ ਆਉਂਦੀ, ਭਾਵੇਂ ਇੱਥੇ ਬਾਹਰ ਦੀ ਗੱਲ ਕਰੀਏ ਭਾਵੇਂ ਉੱਥੇ ਭਾਰਤ ਦੀ ਗੱਲ ਕਰੀਏ, ਪਹਿਲਾਂ ਸਕੂਲਾਂ 'ਚ ABC ਪੜ੍ਹਾਉਂਦੇ ਆ, ਊੜਾ ਐੜਾ ਤਾਂ ਲਾਉਂਦੇ ਦੂਜੀ ਤੀਜੀ ਕਲਾਸ ਵਿੱਚ ਨੇ। ਰੋਲਾ ਸਰਕਾਰਾਂ ਬੜਾ ਪਾਉਂਦੀਆਂ ਵੀ ਅਸੀਂ ਤਾਂ ਪੰਜਾਬੀ ਲਈ ਕੰਮ ਕਰ ਰਹੇ ਹਾਂ, ਗੁਰਮੁਖੀ ਦਾ ਪ੍ਰਚਾਰ ਕਰ ਰਹੇ ਹਾਂ, ਸਭ ਗੱਲਾਂ ਹਨ। ਉਹ ABC ਤਾਂ ਹੁਣ ਮੇਰੇ ਖਿਆਲ 26-27 ਅੱਖਰ ਹੁੰਦੇ ਆ, ਉਹ ਲਿਖਦੇ ਆ। ਗੁਰੂ ਸਾਹਿਬ ਨੇ 35 ਅੱਖਰੀ ਲਿਖਣ ਦਾ ਹੁਕਮ ਕੀਤਾ ਵੀ ਸਾਡੇ ਹਾਲਾਤ ਕਿਹੋ ਜਿਹੇ ਹਨ ਕਿ ਸਾਡੇ ਬੱਚਿਆਂ ਨੂੰ ਸਭ ਤੋਂ ਪਹਿਲਾਂ ABC ਲਿਖਣੀ ਸਿਖਾਉਂਦੇ, ਤਾਂ ਹੀ ਤਾਂ ਸਭ ਤੋਂ ਪਹਿਲਾਂ ਜਿਹੜੇ ਜਿਨ੍ਹਾਂ ਦੀ ਭਾਸ਼ਾ ABC ਉਹਨਾਂ ਵਾਂਗੂ ਬਣਦੇ ਆ, ਕੇਸ ਕਟਾ ਦਿੰਦੇ ਆ। ਜੇ ਊੜਾ ਪੜ੍ਹਦੇ ਤੇ ਜੂੜੇ ਨਾਲ ਜੁੜਦੇ ਨਾ, ਕਿਉਂਕਿ ਊੜਾ ਉਹਨਾਂ ਆਚਾਰਿਆ ਜਿਹੜੇ ਸਾਬਤ ਸੂਰਤ ਕੇਸਾਧਾਰੀ ਨੇ। ਤੋ 35 ਅੱਖਰਾਂ ਦੇ ਵਿੱਚ ਸਤਿਗੁਰੂ ਜੀ ਨੇ ਸਾਰੀ ਬਾਣੀ ਰਚੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ। ਕਈ ਮਹਾਂਪੁਰਖ ਖਾਲਸਾ ਜੀ ਨਿਤਨੇਮ ਤੋਂ ਪਹਿਲਾਂ 35 ਅੱਖਰੀ ਦਾ ਪਾਠ ਕਰਦੇ ਆ ਰੋਜ਼ ਸਵੇਰੇ ਉੱਠ ਕੇ,
ਕਈ ਮਹਾਂਪੁਰਖ ਨਿਤਨੇਮ ਤੋਂ ਪਹਿਲਾਂ 35 ਅੱਖਰ ਹੀ ਪੜ੍ਹਦੇ, ਉਹਨਾਂ ਨੂੰ ਪੁੱਛੋ ਜੀ ਇਹ ਕਿਉਂ ਕਹਿੰਦੇ, 35 ਅੱਖਰ ਧੰਨ ਨੇ ਜਿਹਨਾਂ 35 ਅੱਖਰਾਂ ਚ ਸਾਰੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਦਸਵੇਂ ਪਾਤਸ਼ਾਹ ਜੀ ਦੀ ਰਚੀ ਹੋਈ ਹੈ। ਇਹ ਅੱਖਰ ਮਹਾਨ ਹਨ, ਇਸ ਕਰਕੇ ਜਦੋਂ ਵੀ ਘਰ ਵਿੱਚ ਬੱਚੇ ਬੋਲਣ ਲੱਗਣ ਤੇ ਉਹਨਾਂ ਨੂੰ ਊੜਾ ਬੁਲਾਉਣਾ, ਵੀ ਊੜਾ ਓ ਅੰਕਾਰ ਇਹ ਕਹਿ ਕੇ ਬੁਲਾਉਣਾ। ਜਦੋਂ ਪਹਿਲਾਂ ਊੜਾ ਕਹਿਣਗੇ ਤੇ ਉਹ ਗੁਰਬਾਣੀ ਦੇ ਸੰਸਕਾਰ ਉਸ ਭਾਸ਼ਾ ਦੇ ਗੁਰਮੁਖੀ, ਜਿਹੜੀ ਇਹ ਗੁਰਮੁਖੀ ਹੈ ਨਾ, ਇਹ ਗੁਰੂਮੁਖ ਚੋਂ ਉੱਚਰੀ ਹੋਈ ਬਾਣੀ ਹੈ, ਤੇ ਗੁਰੂਮੁਖ ਚੋਂ ਉੱਚਰੀ ਹੋਈ ਬਾਣੀ ਜਦੋਂ ਬੱਚਾ ਸਭ ਤੋਂ ਪਹਿਲਾਂ ਆਪਣੀ ਰਸਨਾ ਤੋਂ ਪੜ੍ਹੇਗਾ, ਉਹਦੇ ਹਿਰਦੇ ਚ ਗੁਰੂ ਦੀ ਭਾਵਨਾ ਬਣੇਗੀ। ਤੋ 35 ਅੱਖਰ ਨੇ ਗੁਰਮੁਖੀ ਵਿੱਚ, ਇੱਥੇ 52 ਅੱਖਰੀ ਸ਼ਬਦ ਮਹਾਰਾਜ ਜੀ ਨੇ ਵਰਤਿਆ। 52 ਅੱਖਰ ਹੁੰਦੇ ਆ ਦੇਵਨਾਗ, ਸੰਸਕ੍ਰਿਤ ਵਿੱਚੋਂ ਪ੍ਰਾਕਿਰਤਿਕ ਭਾਸ਼ਾ ਨਿਕਲਦੀ ਹੈ ਦੇਵਨਾਗਰੀ, ਫਿਰ ਉਹਦੇ ਵਿੱਚੋਂ ਅੱਗੇ ਪੰਜਾਬੀ ਹੋਰ ਕਈ ਭਾਸ਼ਾਵਾਂ ਦਾ ਜਨਮ ਹੁੰਦਾ। ਮੂਲ ਰੂਪ ਵਿੱਚ ਸੰਸਕ੍ਰਿਤ ਸੀ, ਕੁਝ ਭਾਸ਼ਾਵਾਂ ਸੰਸਕ੍ਰਿਤ ਮੂਲਕ ਨੇ, ਕੁਝ ਭਾਸ਼ਾਵਾਂ ਦਰਾਵਿੜ ਭਾਸ਼ਾਵਾਂ ਨੇ। ਜਿਹੜੀਆਂ ਦਰਾਵਿੜ ਭਾਸ਼ਾਵਾਂ ਨੇ, ਇੱਧਰ ਭਾਰਤ ਖੰਡ ਦੇ ਵਿੱਚ ਬੋਲੀਆਂ ਜਾਣ ਵਾਲਾ ਜਿਹੜਾ ਉੱਧਰ ਦਾ ਇਲਾਕਾ ਹੈ, ਸਾਊਥ ਦਾ, ਦੱਖਣ ਦਾ, ਕਰਨਾਟਕਾ ਦਾ, ਚਾਹੇ ਉਹ ਹੈਦਰਾਬਾਦ ਦਾ ਇਲਾਕਾ ਹੈ, ਮਦਰਾਸ ਦਾ ਹੈ, ਜਾਂ ਉੱਧਰ ਬਾਂਗਲਾ ਬੋਲੀ ਜਾਂਦੀ, ਇਹ ਜਿਹੜੀਆਂ ਭਾਸ਼ਾਵਾਂ ਨੇ ਇਹਨਾਂ ਦਾ ਮੂਲ ਸੰਸਕ੍ਰਿਤ ਨਹੀਂ ਹੈ, ਇਹਨੂੰ ਦਰਾਵਿੜ ਭਾਸ਼ਾਵਾਂ ਕਹਿੰਦੇ ਹੈ। ਜਿਹੜੀਆਂ ਇੱਧਰ ਲਹਿੰਦੇ ਉੱਤਰੀ ਭਾਰਤ ਵਿੱਚ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਨੇ, ਚਾਹੇ ਉਹ ਹਿੰਦੀ ਹੈ, ਪੰਜਾਬੀ ਹੈ, ਜਾਂ ਹੋਰ ਕਈ ਭਾਸ਼ਾਵਾਂ, ਭੋਜਪੁਰੀ ਆਦਿ ਭਾਸ਼ਾਵਾਂ ਬੋਲੀਆਂ ਜਾਂਦੀਆਂ, ਇਹਨਾਂ ਦਾ ਪਿਛਲਾ ਮੂਲ ਸੰਸਕ੍ਰਿਤ ਮੰਨਿਆ ਜਾਂਦਾ ਹੈ। ਤੇ ਉਹਦੇ ਵਿੱਚੋਂ ਇੱਕ ਦੇਵਨਾਗਰੀ ਭਾਸ਼ਾ ਨਿਕਲਦੀ ਹੈ, ਦੇਵਨਾਗਰੀ ਦੇ ਵਿੱਚ 52 ਅੱਖਰ ਉਚਾਰਨ ਕੀਤੇ ਜਾਂਦੇ ਹੈ। ਤੋ ਸਤਿਗੁਰੂ ਜੀ ਨੇ 52 ਅੱਖਰਾਂ ਦੁਆਰਾ ਇਹ ਸ਼ਬਦ ਉਚਾਰਨ ਕੀਤਾ, ਮਹੱਲਾ ਪੰਜਵਾਂ। ਮਹੱਲਾ ਦਾ ਮਤਲਬ ਕੀ ਹੁੰਦਾ? ਮਹੱਲਾ ਅਰਬੀ ਦਾ ਸ਼ਬਦ ਹੈ ਹਲੂਲ, ਅਰਬੀ ਦਾ ਇੱਕ ਸ਼ਬਦ ਹੈ ਹਲੂਲ। ਹਲੂਲ ਕਹਿੰਦੇ ਆ, ਜਿਵੇਂ ਆਪਾਂ ਕਹਿੰਦੇ ਹਾਂ ਵੀ ਆਹ ਚੀਜ਼ ਵਿੱਚ ਮਿਲ ਗਈ, ਆਪਾਂ ਮਿਲ ਗਈ ਕਹਿੰਦੇ ਹਾਂ ਨਾ, ਵੀ ਜਿਵੇਂ ਆਹ ਪਾਣੀ ਪਾਣੀ 'ਚ ਮਿਲ ਗਿਆ। ਅਰਬੀ 'ਚ ਕਹਿੰਦੇ ਆ ਇਹ ਚੀਜ਼ ਪਾਣੀ 'ਚ ਹਲੂਲ ਹੋ ਗਈ, ਜਿਵੇਂ ਲੂਣ ਪਾਣੀ ਦੇ ਵਿੱਚ ਘੁਲ ਜਾਂਦਾ, ਆਪਾਂ ਕਹਿੰਦੇ ਪਾਣੀ 'ਚ ਘੁਲ ਗਿਆ, ਪਾਣੀ 'ਚ ਮਿਲ ਗਿਆ। ਉਹ ਕਹਿੰਦੇ ਆ ਪਾਣੀ ਵਿੱਚ ਲੂਣ ਹਲੂਲ ਹੋ ਗਿਆ, ਯਾਨੀ ਕਿ ਮਿਲ ਗਿਆ, ਉਹਦੇ ਚ ਭੇਦ ਹੋ ਗਿਆ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜੋਤ ਜਦੋਂ ਗੁਰੂ ਨਾਨਕ ਸਾਹਿਬ ਦੇ ਵਿੱਚ ਆ ਕੇ ਹਲੂਲ ਹੋ ਗਈ, ਮਿਲ ਗਈ, ਤਾਂ ਉਸ ਹਲੂਲ ਤੋਂ ਬਣਿਆ ਹੈ ਮਹੱਲਾ। ਜਦੋਂ ਪਹਿਲੇ ਪਾਤਸ਼ਾਹ ਵਿੱਚ ਉਹ ਜੋਤ ਹਲੂਲ ਹੋਈ ਤਾਂ ਉਹਨੂੰ ਕਹਿੰਦੇ ਨੇ ਮਹੱਲਾ ਪਹਿਲਾ। ਉਹੀ ਜੋਤ ਜਦੋਂ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਸਾਹਿਬ ਵਿੱਚ ਹਲੂਲ ਹੋਈ ਤਾਂ ਉਹਨੂੰ ਕਹਿੰਦੇ ਨੇ ਮਹੱਲਾ ਦੂਜਾ। ਹਾਲਾਂਕਿ ਜਿਹੜੇ ਬਚਨ ਨੇ ਕਥਾ ਵਿੱਚ ਆਪ ਜੀ ਨੂੰ ਕਹਿ ਰਹੇ ਹਾਂ, ਕਿਉਂਕਿ ਮੇਰਾ ਯਤਨ ਹੁੰਦਾ ਵੀ ਥੋੜੇ ਸਮੇਂ ਦੇ ਵਿੱਚ ਸੰਗਤ ਦੀ ਜਾਣਕਾਰੀ ਵਿੱਚ ਵਾਧਾ ਕੀਤਾ ਜਾਏ। ਸਾਡੀ ਇਹ ਡਿਊਟੀ ਹੈ ਕਿ ਸੰਗਤ ਨੂੰ ਪ੍ਰਬੁੱਧ ਕਰਨਾ। ਮਹਾਰਾਜ ਜੀ ਨੇ ਜਿਹੜੀ ਸਾਨੂੰ ਸੋਝੀ ਦਿੱਤੀ ਹੈ, ਵਿਦਿਆ ਦਿੱਤੀ ਹੈ, ਉਹਦਾ ਪ੍ਰਚਾਰ ਪ੍ਰਸਾਰ ਕਰਨਾ। ਤੋ ਉਹੀ ਜੋਤ ਜਦੋਂ ਤੀਸਰੇ ਪਾਤਸ਼ਾਹ ਚ ਹਲੂਲ ਹੋਈ ਤਾਂ ਬਣਿਆ ਮਹੱਲਾ ਤੀਜਾ। ਉਹੀ ਜੋਤ ਚੌਥੇ ਪਾਤਸ਼ਾਹ ਚ ਆਈ ਤੇ ਬਣਿਆ ਮਹੱਲਾ ਚੌਥਾ। ਉਹੀ ਜੋਤ ਚੱਲ ਕੇ ਜਦੋਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਚ ਹਲੂਲ ਹੋਈ ਤੇ ਬਣਿਆ ਮਹੱਲਾ ਪੰਜਵਾਂ। ਮਹੱਲਾ ਪੰਜਵਾਂ ਇੱਥੇ ਬਚਨ ਆਇਆ, ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਜਗਤ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ 52 ਅੱਖਰੀ ਦੀ ਇਹ ਬਾਣੀ ਉਚਾਰਨ ਕਰਦੇ ਨੇ। ਸਲੋਕ, ਸਲੋਕ ਦਾ ਮਤਲਬ ਹੈ ਛੰਦ ਦਾ ਇੱਕ ਪ੍ਰਕਾਰ ਹੈ। ਛੰਦ ਸ਼ਾਸਤਰ, ਇੱਕ ਭਾਈ ਕਾਨ ਸਿੰਘ ਨਾਭੇ ਨੇ ਇੱਕ ਗ੍ਰੰਥ ਲਿਖਿਆ ਗੁਰ ਛੰਦ ਦਿਵਾਕਰ, ਉਹਦੇ ਚ ਛੰਦਾਂ ਦੇ ਕਈ ਪ੍ਰਕਾਰ ਦੱਸੇ। ਗੁਰਬਾਣੀ ਚ ਮਹਾਰਾਜ ਜੀ ਨੇ ਬਹੁਤ ਸਾਰੇ ਛੰਦਾਂ ਦੀ ਵਰਤੋਂ ਕੀਤੀ ਹੈ। ਛੰਤ ਨੇ, ਸੋਲਹੇ ਨੇ, ਸਲੋਕ ਨੇ, ਦੋਹਰੇ ਨੇ, ਕਈ ਪ੍ਰਕਾਰ ਦੇ ਛੰਦ, ਅਸ਼ਟਪਦੀਆਂ ਨੇ, ਅਲਾਣੀਆਂ ਨੇ, ਕਰਹਲੇ ਨੇ, ਇਹ ਸਾਰੇ ਛੰਦਾਂ ਦੇ ਪ੍ਰਕਾਰ ਨੇ। ਜਿਵੇਂ ਜਿਵੇਂ ਛੰਦ ਰਚੇ ਇਹਨਾਂ ਦੀ ਚਾਲ ਵੀ ਉਸੇ ਤਰ੍ਹਾਂ ਦੀ ਹੈ। ਜਿਵੇਂ ਜਾਪ ਸਾਹਿਬ 'ਚ ਛੰਦ ਨੇ ਕਈ ਤਰ੍ਹਾਂ ਦੇ, ਭੁਜੰਗ ਪ੍ਰਿਆਤ ਛੰਦ ਹੈ, ਚਰਪਟ ਹੈ, ਇਹ ਕੱਛਰੀ ਛੰਦ ਹੈ,
ਰਸਾਵਲ ਛੰਦ ਹੈ, ਰੁਆਮਲ ਜਿੰਨੇ ਛੰਦ ਨੇ, ਚਾਚਰੀ ਛੰਦ ਹੈ, ਇਹਨਾਂ ਸਾਰੇ ਛੰਦਾਂ ਦਾ ਗਿਆਨ ਗੁਰਸਿੱਖਾਂ ਨੂੰ ਮਹਾਰਾਜ ਜੀ ਨੇ ਬਖਸ਼ਿਆ। ਉਹਨਾਂ ਛੰਦਾਂ ਦੀ ਚਾਲ ਵੀ ਉਸ ਤਰੀਕੇ ਦੀ ਹੁੰਦੀ ਹੈ। ਤੋ ਇਹ ਸਲੋਕ ਸਤਿਗੁਰੂ ਜੀ ਰਚ ਰਹੇ ਨੇ, ਪਾਵਨ ਬਾਣੀ ਦੀ ਕਥਾ ਆਪਾਂ ਕੱਲ੍ਹ ਨੂੰ ਆਰੰਭ ਕਰਾਂਗੇ, ਸਮਾਂ ਸਮਾਪਤ ਹੈ। ਗਰੀਬ ਨਵਾਜ ਪਾਤਸ਼ਾਹ ਜੀ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਕਥਨ ਕਰਦੇ ਹਾਂ, ਗੁਰ ਇਤਿਹਾਸ ਦੀ ਕਥਾ ਕਥਨ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਕਰਨੀ, ਅਰਦਾਸ ਕਰਨੀ ਕਿ ਸਤਿਗੁਰੂ ਜੀ ਅਗਾਂਹ ਵਾਸਤੇ ਸਤਿਬੁੱਧੀ ਤੇ ਸਮਰਥ ਪ੍ਰਦਾਨ ਕਰਨ, ਔਰ ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਥਾਂ ਪਾਵਣ, ਸਾਡਾ ਲੋਕ ਸੁਖੀ ਹੈ ਤੇ ਪਰਲੋਕ ਸੁਹੇਲਾ ਹੋਵੇ। ਆਓ ਅਖੀਰਲੀਆਂ ਪੰਕਤੀਆਂ ਨਾਲ ਹੀ ਜਿਹੜੇ ਪ੍ਰਾਰੰਭ ਦੀਆਂ ਹਨ ਉਹ ਪੜ੍ਹ ਕੇ ਸਮਾਪਤੀ ਕਰੀਏ ਜੀ।

ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣੇ ਆਈਆਂ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋਂ ਵਿਸਾਰੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਕਰ ਸਾਂਤ

ਨਾਨਕ ਸੁਣੋ ਸੰਤੋ ਸ਼ਬਦ ਧਰੋ ਪੇ ਆਰੋ ਸਾਚਾ ਨਾਮ ਮੇਰਾ ਆਧਾਰੋ।

ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਏ ਸਹਾਏ, ਅਰਜਨ ਹਰਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ, ਘਰ ਨਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ। ਦਸਾਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ, ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ।

ਸਚਿਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਿਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ।

ਗੁਰਬਾਣੀ ਜੀ ਦੀ ਕਥਾ ਵਿਚਾਰ ਹੋਈ ਹੈ ਜੀ। ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ, ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸਮਤ ਬਖਸ਼ਿਸ਼ ਕਰਨੀ ਜੀ। ਦਰ ਘਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ, ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ, ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਣੇ, ਮਨੋਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸ਼ਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ, ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਜੀ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ, ਪੜ੍ਹਨ ਸੁਣਨ ਮੰਨਣ ਕਰਨ ਦੀ ਬਲ ਬੁੱਧੀ ਸੋਝੀ ਸਮਰੱਥਾ ਬਖਸ਼ਣੀ, ਸੇਈ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ, ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ।

एक ओंकार सतगुर प्रसाद।

0: ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਹਰ ਕੀਰਤਨ ਸੁਣੇ ਹਰ ਕੀਰਤਨ ਗਾਵੇ, ਤਿਸ ਜਨ ਦੁੱਖ ਨਿਕਟ ਨਹੀਂ ਆਵੇ। ਅੰਮ੍ਰਿਤ ਬਾਣੀ ਦਾ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾ ਰਹੇ ਸਨ ਭਾਈ ਬਲਜੀਤ ਸਿੰਘ ਜੀ, ਸ੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ। ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ ਜੱਥੇ ਦਾ। ਹੁਣ ਭਾਈ ਕਮਲਜੀਤ ਸਿੰਘ ਰਬਾਬੀ ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਤਿੰਨਾਂ ਦੇ ਜੱਥੇ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ। ਇਹਨਾਂ ਤੋਂ ਬਾਅਦ ਗਿਆਨੀ ਭਾਈ ਤਰਲੋਚਨ ਸਿੰਘ ਜੀ ਪਾਬੰਦੀ ਆਪ ਸੰਗਤਾਂ ਨੂੰ ਢਾਡੀ ਵਾਰਾਂ ਸਰਵਣ ਕਰਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਭ ਤੁਧੋਂ ਪਾਸੋਂ ਮੰਗਦੇ ਨਿਤ ਕਰ ਅਰਦਾਸ। ਆਪ ਸੰਗਤਾਂ ਨੂੰ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਕਮਲਜੀਤ ਸਿੰਘ ਜੀ ਰਬਾਬੀ, ਹਾਜ਼ੂਰੀ ਰਾਖੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਉਹਨਾਂ ਦਾ ਜਥਾ। ਸੰਗਤਾਂ ਵੱਲੋਂ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਪੰਥ ਪ੍ਰਸਿੱਧ ਢਾਡੀ ਜੱਥਾ ਗਿਆਨੀ ਭਾਈ ਤਰਲੋਚਨ ਸਿੰਘ ਜੀ ਪਾਬੰਦੀ, ਤਿੰਨਾਂ ਦੇ ਜੱਥੇ ਪਾਸੋਂ ਇੱਕ ਘੰਟੇ ਵਾਸਤੇ ਢਾਡੀ ਵਾਰਾਂ ਸਰਵਣ ਕਰੀਏ ਜੀ।
1: ਵਾਹਿਗੁਰੂ ਜੀ,
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: رمضان سیوا بندگی پوری کر دے مراد داتیا
1: دسو ہی پاتشاہیاں دی آتمک جوت حاضرہ حضور ظاہرہ ظہور سرب کلا بھرپور بانی کے بوہے ستگرو شری گرو گرنتھ صاحب مہاراج جی دے پاون پوتر چرنا وچ روزانہ دی طرح دوپہر دے دیوان دیاں حاضریاں پر لئی جڑ بیٹھے گرو پیارے سماں ملے کچھ سمے لئی آپ جی دے روبرو ہوندیاں آپ جی دے درشن دی دار کردیاں گرمت دے وچاراں دی سانجھ رمبی جائے تے پھر آپ جی دی سیوا وچ تا حاصہ او پرکرن جو آپا پچھلے کئی دن تو پڑھ رہے ہیں چھوٹا کلوکارا ਉਹਦੇ ਕੁਝ ਅਗਲੇ ਪੰਨੇ ਆਪ ਜੀ ਨਾਲ ਸਾਂਝੇ ਕਰਨੇ ਆਰੰਭ ਕੀਤੇ ਜਾਣ ਗੁਰਮਤਿ ਦੀ ਵਿਚਾਰ ਆਪ ਸੁਣ ਰਹੇ ਸੀ ਕਵਿਤਾ ਇਹਦੇ ਵਿੱਚ ਮੇਰੇ ਸਾਥੀਆਂ ਨੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਮਹਾਰਾਜ ਦੇ ਕੇ ਨਾਮ ਦਾਨ ਸੇਵਾ ਬੰਦਗੀ ਪੂਰੀ ਕਰਦੇ ਮੁਰਾਦ ਦਾਤਿਆ ਨਾਮ ਦਾਨ ਇਹ ਅਸੀਂ ਹਰ ਰੋਜ਼ ਮੰਗਦੇ ਹਾਂ ਅਰਦਾਸ ਜਦੋਂ ਕਰਦੇ ਹਾਂ ਨਾ ਆਪ ਨੂੰ ਯਾਦ ਹੋਏਗਾ ਸ਼ਬਦ ਨੇ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਨਾਮ ਦਾਨ ਤੇ ਨਾਮ ਜਪਣ ਵਾਸਤੇ ਮਨੁੱਖ ਨੂੰ ਜੀਵ ਦੀ ਲੋੜ ਹੈ ਤੇ ਜੀਵ ਦੇ ਸੰਬੰਧ ਵਿੱਚ ਆਪਾਂ ਗੁਰਮਤਿ ਦੀ ਰੋਸ਼ਨੀ ਵਿੱਚ ਵਿਚਾਰ ਕਰਨੀ ਹੈ ਜੀਵ ਹੈ ਜਿਹੜੀ ਰਸਨਾ ਜੀ ਨੂੰ ਅਸੀਂ ਕਹਿ ਦਿੰਦੇ ਹਾਂ ਬੋਲਣ ਦੇ ਕੰਮ ਆਉਂਦੀ ਹੈ ਇਹਦੇ ਵਿੱਚ ਦੋ ਗੁਣ ਪਰਮਾਤਮਾ ਨੇ ਬਹੁਤ ਵਿਲੱਖਣ ਪਾਏ ਵੈਸੇ ਤੇ ਹਰ ਅੰਗ ਦਾ ਆਪਣਾ ਕੰਮ ਹੈ ਲੇਕਿਨ ਜੀਵ ਦਾ ਕੰਮ ਹੈ ਜਿਹੜਾ ਇਹਦੇ ਵਿੱਚ ਦੋ ਗੁਣ ਪਰਮਾਤਮਾ ਨੇ ਬਹੁਤ ਵੱਡੇ ਪਾਏ ਨੇ ਪਹਿਲੀ ਗੱਲ ਇਹਨੂੰ ਜਦੋਂ ਕੋਈ ਚੀਜ਼ ਟੱਚ ਕਰਦੀ ਹੈ ਛੂੰਹਦੀ ਹੈ ਇਹ ਜਦੇ ਉਹਦਾ ਸਵਾਦ ਦੱਸ ਦਿੰਦੀ ਹੈ ਆਪਾਂ ਖਾਣਾ ਖਾਂਦੇ ਹਾਂ ਇਹ ਚੀਜ਼ ਮਿੱਠੀ ਹੈ ਇਹ ਬਕਬਕੀ ਹੈ ਇਹ ਖੱਟੀ ਹੈ ਇਹ ਗੁਸੈਲੀ ਹੈ ਸਾਰੀ ਗੱਲ ਇੱਕ ਮਿੰਟ ਜੀਵ ਨਾਲ ਉਹ ਚੀਜ਼ ਟੱਚ ਕੀਤੀ ਜੀਵ ਨਾਲ ਉਹ ਛੋਈ ਤੇ ਜੀਵ ਨੇ ਇੱਕਦਮ ਨਿਰਣਾ ਕਰ ਦਿੱਤਾ ਇਹਦੇ ਵਿੱਚ ਇਹ ਤਾਕਤ ਹੈ ਨਿਰਣਾ ਬਹੁਤ ਜਲਦੀ ਕਰਦੀ ਹੈ ਤੇ ਦੂਜੀ ਇਹਦੀ ਜਿਹੜੀ ਕਹਾਣੀ ਹੈ ਇਹਦੇ ਨਾਲ ਜਿਹੜਾ ਬੋਲਣ ਦਾ ਅਸੀਂ ਕੰਮ ਲੈਂਦੇ ਹਾਂ ਸਹਿਜ ਨਾਲ ਜਿਹੜਾ ਅਸੀਂ ਬੋਲਦੇ ਹਾਂ ਕਿਵੇਂ ਬੋਲਦੇ ਹਾਂ ਜਦੋਂ ਅਸੀਂ ਮੂੰਹ ਖੋਲਦੇ ਹਾਂ ਇਹਦੇ ਵਿੱਚ ਹਵਾ ਜਾਂਦੀ ਹੈ ਜੀਭ ਨਾਲ ਜਦੋਂ ਹਵਾ ਟੱਚ ਕਰਦੀ ਹੈ ਨਾ ਉਹਦੇ ਵਿੱਚੋਂ ਸਾਊਂਡ ਨਿਕਲਦੀ ਹੈ ਉਹਦੇ ਵਿੱਚੋਂ ਆਵਾਜ਼ ਨਿਕਲਦੀ ਜਿਹੜੇ ਸਾਊਂਡ ਦੀ ਪਰਿਭਾਸ਼ਾ ਜਾਣਦੇ ਨੇ ਜਿਹੜੇ ਆਵਾਜ਼ ਦੀ ਪਰਿਭਾਸ਼ਾ ਜਾਣਦੇ ਨੇ ਉਹ ਕਹਿੰਦੇ ਨੇ ਵੀ ਜਿਸ ਚੀਜ਼ ਨਾਲ ਇੱਕ ਸਕਿੰਟ ਵਿੱਚ 16 ਵਾਰ ਹਵਾ ਟੱਚ ਕਰਦਾ ਹੈ ਹਵਾ ਟੱਚ ਕਰਦਾ ਹੈ 16 ਵਾਰ ਉੱਥੇ ਆਵਾਜ਼ ਪੈਦਾ ਹੋ ਜਾਂਦੀ ਹੈ ਤੇ ਜੀਭ ਦੇ ਸੰਬੰਧ ਵਿੱਚ ਐਸਾ ਹੈ ਕਿ ਇੱਕ ਸਕਿੰਟ ਵਿੱਚ 120 ਵਾਰ ਇਹ ਹਰਕਤ ਕਰ ਸਕਦੀ ਹੈ ਹੁਣ ਸਾਡੇ ਬੋਲਣ ਤੋਂ ਅਨੁਮਾਨ ਲੱਗ ਗਿਆ ਜੇ 16 ਵਾਰ ਹਰਕਤ ਵਿੱਚ ਆਵੇ ਤੇ ਆਵਾਜ਼ ਪੈਦਾ ਹੁੰਦੀ ਹੈ ਲੇਕਿਨ ਇਹ ਤੇ 120 ਵਾਰ ਅਨੁਮਾਨ ਲਾਓ ਕੰਪਿਊਟਰ ਤੋਂ ਕਿਤਨੀ ਕੁ ਤੇਜ਼ ਹੈ ਚਾਹੇ ਸਵਾਦ ਦੇ ਪੱਖ ਤੋਂ ਕਿੰਨੀ ਤੇਜ਼ ਹੈ ਚਾਹੇ ਬੋਲਣ ਦੇ ਪੱਖ ਤੋਂ ਕਿੰਨੀ ਤੇਜ਼ ਹੈ ਲੇਕਿਨ ਇੱਕ ਇਹਦੇ ਵਿੱਚ ਔਗੁਣ ਬਹੁਤ ਵੱਡਾ ਜਿੱਥੇ ਗੁਣ ਬਹੁਤ ਵੱਡੇ ਨੇ ਨਾ ਨਾਮ ਜਪਣ ਵਾਸਤੇ ਰਸਨਾ ਕੰਮ ਆਏਗੀ ਜੀਭ ਕੰਮ ਆਏਗੀ ਖਾਣਾ ਖਾਣ ਵਾਸਤੇ ਇਹਦੀ ਜ਼ਰੂਰਤ ਹੈ ਨਾ ਮਨੁੱਖਾ ਜੀਵਨ ਇਹਦੇ 'ਤੇ ਹੀ ਆਧਾਰਿਤ ਹੈ ਇੱਕ ਇਹਦੇ ਵਿੱਚ ਔਗੁਣ ਬਹੁਤ ਹੈ ਵੀ ਇਹ ਹਮੇਸ਼ਾ ਜੂਠੀ ਰਹਿੰਦੀ ਹੈ ਇਹ ਸੁੱਚੀ ਨਹੀਂ ਜਿੰਨੀ ਮਰਜ਼ੀ ਕੁਰਲੀ ਕਰ ਲਓ ਜੇ ਪੰਜਾਬ ਵਿੱਚ ਆਇਆ ਦਾਤਣ ਕਰ ਲਓ ਇੱਥੇ ਬੁਰਸ਼ ਕਰ ਲਓ ਪਰ ਮੂੰਹ ਹੈ ਜਿਹੜਾ ਹਮੇਸ਼ਾ ਜੂਠਾ ਰਹਿੰਦਾ ਇਹ ਕਦੇ ਸੁੱਚਾ ਨਹੀਂ ਹੁੰਦਾ ਜਿੰਨਾ ਤੁਹਾਡੇ ਸਾਹਮਣੇ ਮਰਜ਼ੀ ਕੋਈ ਬੰਦਾ ਕੁਰਲੀ ਕਰਕੇ ਆਵੇ ਉਹ ਜੇ ਜੀਭ ਨੂੰ ਹੱਥ ਲਾ ਕੇ ਤੁਹਾਨੂੰ ਕੋਈ ਚੀਜ਼ ਦੇਣੀ ਚਾਹੇ ਤਾਂ ਤੁਸੀਂ ਕਹੋਗੇ ਨਹੀਂ ਪਹਿਲਾਂ ਹੱਥ ਧੋ ਕੇ ਆ ਹਮੇਸ਼ਾ ਜੂਠੀ ਰਹਿੰਦੀ ਹੈ ਹਾਂ ਇੱਕ ਤਰੀਕੇ ਨਾਲ ਸੁੱਚੀ ਹੁੰਦੀ ਹੈ ਇੱਕ ਤਰੀਕਾ ਹੈ ਜਦੋਂ ਜੀਭ ਸੁੱਚੀ ਤੇ ਉਹ ਤਰੀਕਾ ਕੋਈ ਦੁਨਿਆਵੀ ਨਹੀਂ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਬਚਨ ਹੈ ਮਹਾਰਾਜ ਕਹਿੰਦੇ ਨੇ ਨਾਮ ਕਹਿਤ ਗੋਬਿੰਦ ਕਾ ਸੂਚੀ ਭਈ ਰਸਨਾ ਜਦੋਂ ਪਰਮਾਤਮਾ ਦਾ ਨਾਮ ਲੈਂਦੇ ਹਾਂ ਫਿਰ ਰਸਨਾ ਸੁੱਚੀ ਹੋ ਜਾਂਦੀ ਹੈ ਤੇ ਮੈਂ ਆਪ ਜੀ ਨੂੰ ਫਤਿਹ ਬੁਲਾਉਣ ਲੱਗਾ ਇਹਦੇ ਵਿੱਚ ਦੋ ਵਾਰੀ ਵਾਹਿਗੁਰੂ ਸ਼ਬਦ ਹੈ ਇਹੀ ਗੋਬਿੰਦ ਦਾ ਨਾਮ ਹੈ ਇਹੀ ਪਰਮਾਤਮਾ ਦਾ ਨਾਮ ਹੈ ਆਓ ਆਪਣੀ ਰਸਨਾ ਨੂੰ ਪਵਿੱਤਰ ਕਰੀਏ ਆਪਣੀ ਰਸਨਾ ਨੂੰ ਪਵਿੱਤਰ ਕਰਕੇ ਉਸ ਪਰਿਪੂਰਨ ਪਰਮਾਤਮਾ ਦਾ ਨਾਮ ਜਪੀਏ ਦੋ ਵਾਰੀ ਵਾਹਿਗੁਰੂ ਸ਼ਬਦ ਕਹਿ ਕੇ ਖੰਡਤ ਹੋਏ ਖਿਆਲਾਂ ਨੂੰ ਇਕਾਗਰ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਨਾਲ ਜੋੜੀਏ ਫਤਿਹ ਪ੍ਰਵਾਨ ਕਰੋ ਤੇ ਕੁਝ ਕਹਿਣ ਦੀ ਆਗਿਆ ਬਖਸ਼ਿਸ਼ ਕਰੋ ਸਤਿਕਾਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਰਹਿਮਤ ਕਰਨ ਆਪ ਜਿੰਨੀਆਂ ਵੀ ਸੰਗਤਾਂ ਗੁਰੂ ਦੇ ਚਰਨਾਂ ਵਿੱਚ ਆਇਓ, ਮਹਾਰਾਜ ਤੁਹਾਡੀਆਂ ਸ਼ੁਭ ਕਾਮਨਾਵਾਂ ਸ਼ੁਭ ਭਾਵਨਾਵਾਂ ਪੂਰੀਆਂ ਕਰਨ, ਅਤੇ ਦੁਨਿਆਵੀ ਦਾਤਾਂ ਦੇ ਨਾਲ ਨਾਲ ਮਹਾਰਾਜ ਆਪਣੀ ਬਾਣੀ ਦਾ ਨਿਤਨੇਮ ਸਾਨੂੰ ਬਖਸ਼ਿਸ਼ ਕਰ। ਇੱਕ ਸੱਜਣ ਮੈਨੂੰ ਪਿਛਲੇ ਟੂਰ ਵਿੱਚ ਕਹਿ ਰਿਹਾ ਸੀ, ਗਿਆਨੀ ਜੀ ਇਕੱਲਾ ਨਿਤਨੇਮ ਨਾ ਆਖਿਆ ਕਰੋ, ਤੁਸੀਂ ਆਖਿਆ ਕਰੋ ਸਹਿਜ ਪਾਠ ਕਰਨ ਦੀ ਬਲ ਬੁੱਧੀ ਤੇ ਸਮਰੱਥਾ ਬਖਸ਼ਿਸ਼ ਕਰਨ। ਚੰਗੀ ਗੱਲ ਹੈ, ਲੇਕਿਨ ਸ਼ੁਰੂਆਤ ਨਿਤਨੇਮ ਵੀ ਹੋ ਜਾਏ। ਲੇਕਿਨ ਸਿੱਖ ਤੇ ਨਿਤਨੇਮ ਤੋਂ ਵੀ ਦੌੜਦਾ ਹੈ, ਸਿੱਖ ਤੇ ਨਿਤਨੇਮ ਕਰਨ ਤੋਂ ਗਰੇਜ਼ ਕਰਦਾ। ਜਿਹਨੇ ਹਾਲੇ ਅੰਮ੍ਰਿਤ ਨਹੀਂ ਛਕਿਆ, ਚਲੋ ਉਹਦੀ ਗੱਲ ਤੇ ਵੱਖਰੀ ਹੈ। ਮੈਂ ਨਿਤਨੇਮੀ ਐਸੇ ਗੁਰਮੁਖ ਪਿਆਰੇ ਐਸੇ ਅੰਮ੍ਰਿਤਧਾਰੀ ਜਿਹੜੇ ਕਹਿੰਦੇ ਨੇ ਅਸੀਂ ਅੰਮ੍ਰਿਤਧਾਰੀ ਹਾਂ, ਉਹਨਾਂ ਨੂੰ ਵੀ ਮੈਂ ਕਈ ਵਾਰ ਵੇਖਿਆ ਹੈ ਨਿਤਨੇਮ, ਉਹ ਵੀ ਨਹੀਂ ਕਰਦੇ, ਕਿਸੇ ਲਈ ਨਹੀਂ ਕਰਦਾ। ਇਹ ਬਾਣੀ ਕਿਸੇ ਵਾਸਤੇ ਨਹੀਂ ਪੜ੍ਹਨੀ, ਇਹ ਬਾਣੀ ਆਪਣੇ ਵਾਸਤੇ ਪੜ੍ਹਨੀ। ਤੇ ਜਿਹੜੇ ਬਾਣੀ ਪੜ੍ਹਦੇ ਨੇ ਕਿੰਨੀ ਸਮਰੱਥਾ ਦੇ ਮਾਲਕ ਹੋ ਜਾਂਦੇ ਨੇ। ਸਿੱਖ ਔਖੇ ਵਕਤ ਵਿੱਚ ਵੀ ਰਹੇ, ਲੇਕਿਨ ਸਿੱਖਾਂ ਨੇ ਇਸ ਬਾਣੀ ਨੂੰ ਹਮੇਸ਼ਾ ਆਪਣੇ ਜੀਵਨ ਦਾ ਨਿਯਮ ਬਣਾ ਕੇ ਰੱਖਿਆ। ਸਿੱਖ ਜਿੰਨੇ ਮਰਜ਼ੀ ਵਿਪਤਾ ਪਏ ਦੌਰ ਵਿੱਚੋਂ ਨਿਕਲੇ, ਉਹ ਬਾਣੀ ਜ਼ਰੂਰ ਪੜ੍ਹਦਾ, ਬਸ਼ਰਤੇ ਉਹ ਸਿੱਖ ਹੋਵੇ। ਲਿਆਓ ਆਪਣੇ ਧਿਆਨ ਨੂੰ, ਆਪਾਂ ਗੱਲ ਕਰ ਰਹੇ ਸੀ ਕਿ ਇੱਕ ਬੰਨੇ ਦੀਵਾਨ ਲਖਪਤ ਰਾਏ ਸਿੱਖਾਂ ਉੱਤੇ ਜ਼ੁਲਮ ਕਰਨ ਵਾਸਤੇ ਐਲਾਨ ਕਰਦਾ ਕਿ ਹੁਣ ਮੈਂ ਸਿੱਖਾਂ ਨੂੰ ਮੁਆਫ਼ ਨਹੀਂ ਕਰਾਂਗਾ। ਉਹ ਯਹੀਆ ਖਾਨ ਨੂੰ ਕਹਿੰਦਾ, ਬਸ ਮੈਨੂੰ ਆਗਿਆ ਦੇ ਦਿਓ, ਹੁਣ ਮੈਂ ਸਿੱਖਾਂ ਦਾ ਖਾਤਮਾ ਕਰ ਦਿਆਂਗਾ, ਕਿਉਂਕਿ ਮੇਰਾ ਭਰਾ ਜਸਪਤ ਰਾਏ ਇਹਨਾਂ ਨੇ ਮਾਰ ਦਿੱਤਾ ਹੈ। ਗੁਰਦੁਆਰਾ ਰੂੜੀ ਸਾਹਿਬ ਏਮਨਾਬਾਦ ਦੀ ਘਟਨਾ ਆਪਾਂ ਪਿਛਲੇ ਦਿਨੀ ਵਿਚਾਰ ਚਰਚਾ ਕਰਕੇ ਆਏ ਹਾਂ। ਇਤਿਹਾਸ ਨੇ ਉੱਥੇ ਆਖਿਆ ਕਿ 2000 ਸਿੰਘਾਂ ਦਾ ਜਥਾ ਹੈ। ਵੈਸੇ ਜਦੋਂ ਵੱਖ ਵੱਖ ਇਤਿਹਾਸਕਾਰਾਂ ਨੂੰ ਪੜ੍ਹੋਗੇ, ਅੱਗੇ ਜਾ ਕੇ ਜਿਹੜੀ ਲੜਾਈ ਹੋਣੀ ਹੈ ਉਹਦੇ ਵਿੱਚ ਇਹਨਾਂ ਦੀ ਗਿਣਤੀ 40,000 ਤੱਕ ਵੀ ਪ੍ਰਾਚੀਨ ਪੰਥ ਪ੍ਰਕਾਸ਼ਨ ਨੇ ਲਿਖੀ ਹੈ ਕਿ 40,000 ਹੈ। ਲੇਕਿਨ ਬਹੁ ਗਿਣਤੀ ਵਿਦਵਾਨ ਨੇ ਜਿਹੜੇ, ਉਹ ਕਹਿੰਦੇ ਨੇ ਲਗਭਗ 12,000 ਦਾ ਇਹ ਸਮੁੱਚਾ ਜਥਾ ਬਣਿਆ। 12,000 ਕਿਵੇਂ ਬਣ ਗਿਆ? ਆਹ ਜਿਹੜਾ ਝਗੜਾ ਹੋਇਆ ਚ 2000 ਦੇ ਲਗਭਗ ਇਤਿਹਾਸਕਾਰ ਕਹਿੰਦੇ ਨੇ ਕਿ 2000 ਹੈ। ਹੁਣ ਬਾਕੀ ਕਿੱਥੋਂ ਆ ਗਏ? ਦੱਸ ਆਪਾਂ ਇਹਨੂੰ ਵਿਚਾਰ ਚਰਚਾ ਦੇ ਅਧੀਨ ਲੈ ਕੇ ਆਵਾਂਗੇ। ਤੇ ਲਖਪਤ ਰਾਏ ਨੇ ਆਖਿਆ, ਹੁਣ ਮੈਂ ਸਿੱਖਾਂ ਨੂੰ ਮੁਆਫ਼ ਨਹੀਂ ਕਰਨਾ, ਨਿਰਦੋਸ਼ ਸਿੱਖਾਂ ਨੂੰ ਜਿਨ੍ਹਾਂ ਦਾ ਕੋਈ ਕਸੂਰ ਨਹੀਂ, ਜਿਹੜੇ ਕੰਮ ਕਰਦੇ ਨੇ ਹੈ ਸਿੱਖ, ਲੇਕਿਨ ਉਹਨਾਂ ਵਿੱਚ ਬਗਾਵਤ ਕਰਨ ਦੀ ਤਾਕਤ ਨਹੀਂ ਹੁੰਦੀ। ਕੁਝ ਹੁੰਦੇ ਨੇ ਜਿਹੜੇ ਬਗਾਵਤ ਕਰ ਦਿੰਦੇ ਨੇ ਵੀ ਜੇ ਤੁਸੀਂ ਇਉਂ ਕਰਦੇ ਤੇ ਮੈਨੂੰ ਇਹ ਗੁਲਾਮੀ ਪ੍ਰਵਾਨ ਨਹੀਂ, ਮੈਨੂੰ ਮਰਨਾ ਪ੍ਰਵਾਨ ਹੈ। ਕੁਝ ਹੁੰਦੇ ਨੇ ਵੀ ਗੁਲਾਮੀ ਪ੍ਰਵਾਨ ਹੈ, ਬਸ ਜਿਉਂਦੇ ਰਹਿਣੇ ਚਾਹੀਦੇ ਆ। ਜਿਹੜੇ ਇਹ ਸਹਿਮਤ ਸੀ ਕਿ ਸਾਨੂੰ ਕੋਈ ਹਰਜ ਨਹੀਂ, ਜੋ ਹੋਇਆ ਉਹਦੇ ਵੱਲੋਂ ਅੱਖਾਂ ਮਿੱਟੀਆਂ ਨੇ, ਉਹ ਵੀ ਸ਼ਹੀਦ ਕਰ ਦਿੱਤੇ। ਹੁਣ ਇਹ ਫੌਜ ਲੈ ਕੇ ਚੜਿਆ ਤੇ ਉੱਥੇ ਪਹੁੰਚਿਆ ਜਿੱਥੇ ਏਮਨਾਬਾਦ। ਸਿੱਖਾਂ ਨੇ ਕੀ ਕੀਤਾ ਕਿ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਹੁਣ ਲੜਾਈ ਹੋਵੇਗੀ, ਲਾਹੌਰ ਦਰਬਾਰ ਤੋਂ ਫੌਜ ਚੜ ਕੇ ਆਏਗੀ, ਸਿੱਖਾਂ ਨੇ ਰਾਵੀ ਪਾਰ ਕੀਤੀ ਤੇ ਰਾਵੀ ਪਾਰ ਕਰਕੇ ਉੱਥੇ ਝੱਲ ਹੈ ਜਿੱਥੇ ਬਹੁਤ ਸਾਰੇ ਦਰਖਤ ਹੁੰਦੇ ਨੇ। ਆਪਣੇ ਪਿੰਡਾਂ ਵਿੱਚ ਛੋਟੇ ਵੱਡੇ ਦਰਖਤਾਂ ਦਾ ਝੁੰਡ ਹੈ, ਜਿੱਥੇ ਰਾਵੀ ਦਰਿਆ ਦਾ ਸ਼ਿਪ ਦਾ ਪਾਸਾ, ਰਾਵੀ ਦਰਿਆ ਵੱਖ ਵੱਖ ਥਾਵਾਂ ਤੋਂ ਵਗਦਾ ਹੈ, ਲੇਕਿਨ ਇਹਦਾ ਸ਼ਿਪ ਦਾ ਪਾਸਾ ਹੈ ਜਿਹੜਾ, ਉਸ ਪਾਸੇ ਸਿੱਖ ਪਹੁੰਚ ਗਏ। ਹੁਣ ਸਿੱਖ ਜਦੋਂ ਉਸ ਪਾਸੇ ਪਹੁੰਚੇ ਨੇ ਤੇ ਇਧਰੋਂ ਸਿੱਖ ਕੁਝ ਬਾਹਰ ਬੈਠੇ ਸਨ ਝੱਲਦੇ ਤੇ ਕੁਝ ਝੱਲ ਤੋਂ ਅੰਦਰ ਬੈਠੇ ਸਨ। ਇਹਨਾਂ ਚਿਰ ਨੂੰ ਦੀਵਾਨ ਲਖਪਤ ਰਾਏ ਦੀਆਂ ਫੌਜਾਂ ਨੇ ਜਾ ਕੇ ਹਮਲਾ ਕਰ ਦਿੱਤਾ। ਹੁਣ ਜਦੋਂ ਸਿੱਖਾਂ ਤੇ ਹਮਲਾ ਹੋਇਆ, ਸਿੱਖਾਂ ਦਾ ਜਾਨੀ ਨੁਕਸਾਨ ਹੋਇਆ, ਜਿਹੜੇ ਬਾਹਰ ਸਿੱਖ ਬੈਠੇ ਸਨ ਸੰਭਲ ਨਾ ਸਕੇ, ਤੇ ਸਿੱਖਾਂ ਨੇ ਆਖਿਆ ਵੀ ਚਲੋ ਬਾਹਰ ਨਿਕਲ ਕੇ ਆਪਾਂ ਲੜਦੇ ਹਾਂ। ਜਦੋਂ ਝੱਲ ਵਿੱਚ ਬੈਠੇ ਸਿੱਖ ਆਪਣੇ ਰਵਾਇਤੀ ਹਥਿਆਰ ਲੈ ਕੇ ਬਾਹਰ ਆਏ ਤੇ ਉਹਨਾਂ ਨੇ ਦੀਵਾਨ ਲਖਪਤ ਰਾਏ ਦੀਆਂ ਫੌਜਾਂ ਨੂੰ ਇੱਕਦਮ ਪਿੱਛੇ ਭੱਜਣ ਵਾਸਤੇ ਮਜਬੂਰ ਕਰ ਦਿੱਤਾ। ਜਦੋਂ ਦੀਵਾਨ ਲਖਪਤ ਰਾਏ ਦੀਆਂ ਫੌਜਾਂ ਪਿੱਛੇ ਭੱਜਣ ਲੱਗੀਆਂ, ਉਹਨੇ ਆਖਿਆ ਮੇਰੇ ਵਾਸਤੇ ਬੜੀ ਨਮੋਸ਼ੀ ਵਾਲੀ ਗੱਲ ਹੈ, ਉਹਨੇ ਆਖਿਆ ਤੋਪਾਂ ਦੇ ਗੋਲੇ ਦਾਗ ਦਿਓ, ਛੋਟੀਆਂ ਵੱਡੀਆਂ ਤੋਪਾਂ ਚਲਾ। ਹੁਣ ਤੋਪਾਂ ਚੱਲੀਆਂ ਤੇ ਤੋਪਾਂ ਚੱਲਣ ਦੇ ਨਾਲ ਸਿੱਖਾਂ ਨੇ ਆਖਿਆ ਹੁਣ ਸਾਡੇ ਕੋਲ, ਕਿਉਂਕਿ ਸਿੱਖਾਂ ਕੋਲ ਕੋਈ ਤੋਪ ਨਹੀਂ, ਉਹਦੇ ਕੋਲ ਤੋਪਾਂ ਨੇ ਛੋਟੀਆਂ ਵੱਡੀਆਂ ਜਮੂਰ ਕੇ, ਤੇ ਸਿੱਖ ਫਿਰ ਉਹ ਝੱਲ ਵਿੱਚ ਵੜ ਗਏ, ਜੰਗਲ ਵਿੱਚ ਜਿਹਨੂੰ ਆਪਾਂ ਕਹਿ ਦਈਏ ਛੋਟਾ ਸ਼ਬਦ, ਰਾਵੀ ਦਰਿਆ ਦਾ ਪਰਲਾ ਬੰਨਾ, ਸ਼ਿਪ ਦਾ ਬੰਨਾ, ਉਹ ਜੰਗਲ ਵਿੱਚ ਵੜ ਗਏ। ਤੇ ਜਦੋਂ ਸਿੱਖ ਜੰਗਲ ਵਿੱਚ ਗਏ ਤੇ ਹੁਣ ਉਹਦੇ ਵਾਸਤੇ ਜਿਹੜੀ ਅਗਲੀ ਕਹਾਣੀ ਹੈ ਇਸ ਤਰੀਕੇ ਨਾਲ ਲਿਖੀ ਹੈ ਕਿ ਉਸ ਜਿਹੜੇ ਤੋਪਾਂ ਦੇ ਗੋਲੇ ਦਾਗੇ ਗਏ ਨਾ, ਵੈਸੇ ਬੜੀਆਂ ਰੌਚਕ ਘਟਨਾਵਾਂ ਇੱਥੇ ਇਤਿਹਾਸ ਦੇ ਪੰਨਿਆਂ ਤੋਂ ਸਾਨੂੰ ਪੜ੍ਹਨ ਨੂੰ ਮਿਲਦੀਆਂ ਨੇ। ਇਹ ਜੰਗ ਹਾਲੇ ਜਾਰੀ ਹੈ, ਤੇ ਸਿੱਖਾਂ ਕੋਲ ਹੌਲੀ ਹੌਲੀ ਇਹ ਜਿਹੜਾ ਉਹ ਰਾਸ਼ਨ ਪਾਣੀ ਮੁੱਕਦਾ ਜਾ ਰਿਹਾ ਹੈ। ਕਿੰਨੇ ਕੁ ਦਿਨ ਦਾ ਰਾਸ਼ਨ ਹੈ ਸਿੱਖਾਂ ਕੋਲ? ਆਪਾਂ ਗੱਲ ਨੂੰ ਵਿਚਾਰਦੇ ਹਾਂ, ਗੱਲ ਦੇ ਵਿੱਚੋਂ ਇਤਿਹਾਸ ਦਾ ਪੰਨਾ ਕਿਸ ਪਾਸੇ ਸਾਨੂੰ ਇਤਿਹਾਸ ਦੀ ਜਾਣਕਾਰੀ ਪ੍ਰਦਾਨ ਕਰੇਗਾ। ਤੇ ਹੁਣ ਇਹ ਦੀਵਾਨ ਲਖਪਤ ਰਾਏ ਜਿਹੜਾ ਸੋਚਦਾ ਕਿ ਸਿੱਖ ਕਦੋਂ ਬਾਹਰ ਆਉਣ, ਮੈਂ ਇਹਨਾਂ 'ਤੇ ਹਮਲਾ ਕਰਾਂ। ਲੇਕਿਨ ਸਿੱਖ ਬੜੀ ਫੁਰਤੀ ਦੇ ਨਾਲ ਕਈ ਵਾਰੀ ਬਾਹਰ ਆਉਂਦੇ ਨੇ, ਇਹਦੀ ਫੌਜੀ ਟੁਕੜੀ 'ਤੇ ਹਮਲਾ ਕਰਦੇ ਨੇ ਅਤੇ ਉਦੋਂ ਖਾਣ ਪੀਣ ਦੀਆਂ ਰਸਤਾਂ ਦਾ ਸਮਾਨ ਖੋ ਕੇ ਫਿਰ ਇਹ ਚੱਲ ਵਿੱਚ ਅਲੋਪ ਹੋ ਜਾਂਦੇ। ਅਤੇ ਦੀਵਾਨ ਲਖਪਤ ਰਾਏ ਨੇ ਆਖਿਆ, ਹੁਣ ਕੋਈ ਚਾਰਾ ਨਹੀਂ, ਮੈਂ ਇਹਨਾਂ ਨੂੰ ਮਾਰਨਾ, ਇੱਕ ਵੀ ਸਿੱਖ ਨੂੰ ਮੈਂ ਜਿਉਂਦਾ ਨਹੀਂ ਛੱਡਣਾ। ਅਤੇ ਇਹਨੇ ਆਖਿਆ ਵੀ ਝੱਲ ਨੂੰ ਅੱਗ ਲਾ ਦਿਓ। ਦੀਵਾਨ ਲਖਪਤ ਰਾਏ ਨੇ ਆਖਿਆ ਵੀ ਇਹ ਜੰਗਲ ਨੂੰ ਅੱਗ ਲਾ ਦਿਓ। ਇਤਿਹਾਸ ਦਾ ਇਹ ਪਾਕਾ ਇੱਕ ਤੇ ਤੋਪਾਂ ਦੇ ਗੋਲਿਆਂ ਨਾਲ ਵੀ ਅੱਗ ਲੱਗੀ, ਲੇਕਿਨ ਅੱਜ ਇਹਨੇ ਜਾਣ ਬੁੱਝ ਕੇ ਉਸ ਝੱਲ ਨੂੰ ਅੱਗ ਲਾ ਦਿੱਤੀ। ਦੀਵਾਨ ਲਖਪਤ ਰਾਏ, ਝੱਲ ਵਿੱਚ ਸਿੱਖ ਬੈਠੇ ਨੇ ਤੇ ਕਿਵੇਂ ਉਹ ਉਸ ਝੱਲ ਨੂੰ ਅੱਗ ਲਾਉਂਦਾ ਜਿਹੜਾ ਦਰਿਆ ਰਾਵੀ ਦੇ ਪਰਲੇ ਬੰਨੇ ਸ਼ਿਵ ਦੇ ਬੰਨੇ ਹੈ? ਇਤਿਹਾਸ ਦੇ ਉਸ ਪੰਨੇ ਦਾ ਵਿਵਰਣਨ ਤ੍ਰਿਲੋਚਨ ਸਿੰਘ ਭਵੱਦੀ ਦਾ ਢਾਡੀ ਜਥਾ ਤੁਹਾਡੀ ਸੇਵਾ ਵਿੱਚ ਕਿਉਂ ਕਰਨਾ।

ਹੁਣ ਵੇਖੋ ਭੂਗੋਲਿਕ ਸਥਿਤੀ, ਜਿਹੜੇ ਝੱਲ ਵਿੱਚ ਜਾਂ ਜੰਗਲ ਵਿੱਚ ਸਿੱਖ ਬੈਠੇ ਨੇ ਉਹਨਾਂ ਦੇ ਪਿੱਛਿਓਂ ਝੱਲ ਨੂੰ ਅੱਗ ਲੱਗੀ ਹੋਈ ਹੈ, ਜੰਗਲ ਨੂੰ ਅੱਗ ਲੱਗੀ ਹੋਈ ਹੈ, ਤੇ ਜੇ ਅੱਗੇ ਨੂੰ ਵੱਧਦੇ ਨੇ ਅੱਗੇ ਪਹਾੜ ਨੇ, ਬਸੋਲੀ ਦੇ ਕਠੂਹੇ ਦੇ ਪਹਾੜ, ਜਿਹੜੇ ਉਸ ਇਲਾਕੇ ਦੇ ਰਹਿਣ ਵਾਲੇ ਮੇਰੇ ਵੱਡੇ ਛੋਟੇ ਭੈਣ ਭਰਾ ਹੋਣਗੇ, ਉਹਨਾਂ ਨੂੰ ਇਸ ਸਥਿਤੀ ਦਾ ਮੇਰੇ ਨਾਲੋਂ ਜ਼ਿਆਦਾ ਪਤਾ ਹੋ ਸਕਦਾ। ਉੱਪਰ ਪਹਾੜ ਨੇ, ਹੁਣ ਆਮ ਤੌਰ 'ਤੇ ਦਰਿਆਵਾਂ ਦੇ ਕਿਨਾਰੇ 'ਤੇ ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਦਰਖਤ, ਅੱਜ ਵਰਗੇ ਤਾਂ ਦਰਿਆ ਨਹੀਂ ਸਨ, ਅੱਜ ਤਾਂ ਦਰਿਆ ਸੁੱਕ ਗਏ। ਦਰਿਆ ਦਾ ਜਿੱਥੇ ਪਾਣੀ ਵਗਦਾ ਸੀ ਉਹਦੇ ਦੋ ਦੋ ਤਿੰਨ ਤਿੰਨ ਕਿਲੋਮੀਟਰ ਦੂਰ ਤੱਕ ਰੇਤ ਹੀ ਰੇਤ ਹੁੰਦੀ ਸੀ, ਬਰੇਤੀ। ਦਰਿਆ ਵਿੱਚ ਜਦੋਂ ਤੇਜ਼ ਪਾਣੀ ਵਗਦਾ ਸੀ ਉਹ ਰੇਤਾ ਬਾਹਰ ਕੱਢ ਦਿੰਦਾ ਸੀ, ਗਰਮੀ ਦੇ ਮਹੀਨੇ ਉਹ ਰੇਤ ਤਪਣ ਲੱਗ ਜਾਂਦਾ ਸੀ। ਹੁਣ ਜਦੋਂ ਤੁਸੀਂ ਪੂਰਬ ਵਾਲੀ ਬਾਹੀ ਵੇਖੋਗੇ, ਜਿੱਥੋਂ ਚੜ੍ਹਦਾ ਜੇ ਚੜ੍ਹਦੇ ਵਾਲਾ ਪਾਸਾ ਆਪਾਂ ਕਹਿ ਦਿੰਦੇ ਹਾਂ, ਉੱਧਰ ਦਰਿਆ ਰਾਵੀ ਵਗਦਾ। ਜਦੋਂ ਉੱਤਰ ਵਾਲਾ ਪਾਸਾ ਵੇਖੋਗੇ ਤੇ ਉੱਧਰ ਉੱਚੇ ਪਹਾੜ ਨੇ। ਹੁਣ ਸਿੱਖਾਂ ਕੋਲ ਘੋੜੇ ਨੇ, ਘੋੜਿਆਂ ਸਮੇਤ ਪਹਾੜਾਂ 'ਤੇ ਕਿਵੇਂ ਚੜ੍ਹਨ? ਮਨੁੱਖ ਤੇ ਕੋਈ ਸਹਾਰਾ ਬਣਾ ਕੇ ਪਹਾੜ 'ਤੇ ਚੜ੍ਹ ਸਕਦਾ? ਪਿੱਛੋਂ ਝੱਲ ਨੂੰ ਅੱਗ ਲੱਗੀ ਹੋਈ ਹੈ ਤੇ ਜਿਹੜੀ ਛਿਪਦੀ ਬਾਹੀ ਹੈ ਉੱਧਰ ਲਖਪਤ ਰਾਏ ਦੀਆਂ ਫੌਜਾਂ ਨੇ, ਉੱਧਰ ਲਖਪਤ ਰਾਏ ਆਪਣੀਆਂ ਫੌਜਾਂ ਲੈ ਕੇ ਖਲੋਤਾ ਕਿ ਸਿੱਖ ਹੁਣ ਇੱਧਰ ਨੂੰ ਨਿਕਲਣਗੇ। ਪਿੱਛੇ ਤੇ ਅੱਗ ਹੈ, ਅੱਗ ਵਿੱਚੋਂ ਸਿੱਖ ਪਾਰ ਨਹੀਂ ਹੋ ਸਕਦੇ, ਅੱਗ ਵਿੱਚੋਂ ਸਿੱਖ ਬਾਹਰ ਨਹੀਂ ਨਿਕਲ ਸਕਦੇ, ਤੇ ਗਰਮੀ ਦਾ ਮਹੀਨਾ ਹੈ। ਇਹ ਜੰਗ ਦਾ ਜਿਹੜਾ ਮੁੱਖ ਦਿਨ ਮੰਨਿਆ ਗਿਆ ਉਹ 2 ਜੇਠ 1803 ਬਿਕਰਮੀ ਮੰਨਿਆ। 2 ਜੇਠ ਕਿੰਨੀ ਗਰਮੀ ਹੁੰਦੀ ਹੈ 2 ਜੇਠ ਨੂੰ। ਹੁਣ ਤੇ ਅਸੀਂ ਵੱਖ ਵੱਖ ਤਰੀਕਾਂ ਸਾਡੇ ਕੋਲ ਆ ਜਾਂਦੀਆਂ ਨੇ ਕਿ ਕਿਹੜੇ ਦਿਨ ਇਹ ਜੰਗ ਹੋਇਆ, ਕਿਉਂਕਿ ਅਸੀਂ ਬਹੁਤ ਵਿਵਾਦ ਖੜੇ ਕਰ ਲਏ ਨੇ, ਹਰ ਗੱਲ 'ਤੇ ਸਾਡਾ ਵਿਵਾਦ ਹੈ। ਸਿੱਖੀ ਦਾ ਦੁਸ਼ਮਣ ਹੈ ਜਿਹੜਾ ਬਹੁਤ ਸ਼ਾਤਰ ਹੈ, ਅਤੇ ਅਸੀਂ ਕਈ ਵਾਰੀ ਜਾਣੇ ਜਾਣੇ ਉਹਨਾਂ ਗੱਲਾਂ ਦੇ, ਉਹਨਾਂ ਦੀ ਗ੍ਰਿਫਤ ਵਿੱਚ ਆ ਜਾਂਦੇ ਹਾਂ, ਉਹਨਾਂ ਗੱਲਾਂ ਨਾਲ ਅਸੀਂ ਆਪਣੇ ਆਪ ਨੂੰ ਜੋੜ ਕੇ ਵੇਖਣ ਲੱਗ ਜਾਂਦੇ ਹਾਂ। ਕਿਤੇ ਵੀ ਸਾਡੀ ਗੱਲ ਦੀ ਸਹਿਮਤੀ ਨਹੀਂ, ਕਿਤੇ ਵੀ ਤੁਸੀਂ ਵੇਖੋਗੇ ਤੁਹਾਨੂੰ ਸਹਿਮਤੀ ਨਹੀਂ ਨਜ਼ਰ ਆਏਗੀ। ਕੋਈ ਫੈਸਲਾ ਕਰ ਲਓ, ਅਤੇ ਮਨੁੱਖੀ ਸੁਭਾਅ ਹੈ ਕਿ ਉਹਨੇ ਨੁਕਸ ਕੱਢਣੇ ਹੁੰਦੇ ਨੇ, ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਹੋਣਾ ਚਾਹੀਦਾ। ਨੁਕਸ ਅਸਲ ਵਿੱਚ ਬੰਦੇ ਨੇ ਆਪਣੇ ਅੰਦਰ ਲਈ ਵੇਖਣੇ ਹੁੰਦੇ ਨੇ ਵੀ ਮੇਰੇ ਵਿੱਚ ਕੀ ਹੈ। ਕੋਈ ਝੂਠ ਬੋਲਦਾ ਉਹਦਾ ਫਲ ਉਹਨੂੰ ਮਿਲਣਾ, ਕਿਉਂਕਿ ਇੱਕ ਮਾੜਾ ਕਰਮ ਕਰ ਰਿਹਾ। ਕੋਈ ਚੁਗਲੀ ਨਿੰਦਿਆ ਜਾਂ ਕੋਈ ਚੋਰੀ ਕਰ ਰਿਹਾ ਉਹਦਾ ਫਲ ਉਹਨੂੰ ਮਿਲਣਾ, ਕਿਉਂਕਿ ਜਿਹੋ ਜਿਹਾ ਅਸੀਂ ਬੀਜ ਲਵਾਂਗੇ ਉਹਦਾ ਫਲ ਤੇ ਸਾਨੂੰ ਕੱਟਣਾ ਪੈਣਾ, ਇਹ ਹੋ ਨਹੀਂ ਸਕਦਾ। ਬੜੀ ਸ਼ੈਤਾਨੀ ਦੇ ਨਾਲ ਮਨੁੱਖ ਹੈ ਜਿਹੜਾ ਉਹ ਬਹੁਤ ਕੁਝ ਕਰਦਾ। ਇੱਥੇ ਤੇ ਐਸਾ ਇੱਕ ਪ੍ਰਭਾਵ ਬਣ ਗਿਆ ਵੀ ਜਿਹੜੇ ਸਾਡੇ ਬਿਜ਼ਨਸ 'ਤੇ ਕੰਮ ਕਰਦੇ ਨੇ ਅਸੀਂ ਤੇ ਉਹਨਾਂ ਨੂੰ ਵੀ ਪੂਰੀ ਤਨਖਾਹ ਦੇਣ ਨੂੰ ਤਿਆਰ। ਮੈਂ ਬੜੇ ਦੁੱਖ ਨਾਲ ਕਹਿ ਰਿਹਾ, ਮੈਨੂੰ ਕੈਨੇਡਾ ਦੀ ਧਰਤੀ 'ਤੇ ਰਹਿੰਦਿਆਂ ਪਤਾ ਲੱਗਿਆ ਵੀ ਅਖੰਡ ਪਾਠ ਸਾਹਿਬ ਕਰਨ ਜਿਹੜੇ ਆਉਂਦੇ ਨੇ ਗੁਰਮੁਖ ਪਿਆਰੇ ਭੈਣ ਭਰਾ, ਕਈ ਵਾਰੀ ਲੋੜਾਂ ਦੇ ਮਾਰੇ ਆ ਜਾਂਦੇ ਨੇ ਅਖੰਡ ਪਾਠ। ਇਹ ਮੈਂ ਕੈਲਗਰੀ ਦੀ ਗੱਲ ਨਹੀਂ ਕਰਦਾ, ਅਤੇ ਉਹਨਾਂ ਵਿੱਚੋਂ ਵੀ ਕਿਹਾ ਜਾਂਦਾ ਵੀ ਇੱਕ ਰੌਲ ਦੇ $5 ਅਸੀਂ ਲੈਣੇ ਨੇ। ਕਿੱਥੇ ਹੈ ਇਮਾਨਦਾਰੀ? ਜਿਹੜਾ ਉਹਨਾਂ ਦੀ ਜ਼ਿੰਮੇਵਾਰੀ ਲਾਉਂਦਾ ਵੀ ਤੁਸੀਂ ਅਖੰਡ ਪਾਠੀ ਬਣ ਕੇ ਆਇਓ, ਉਹ ਕਹਿੰਦਾ ਇੱਕ ਰੌਲ ਦੇ $5 ਮੈਂ ਲਵਾਂਗਾ। ਮੈਨੂੰ ਕਿਵੇਂ ਪਤਾ ਲੱਗਾ? ਮੈਂ ਜਦੋਂ ਕੋਵਿਡ ਦੇ ਦੌਰਾਨ ਮੈਂ ਕੁਛ ਸਮਾਂ ਟੈਕਸੀ ਚਲਾਈ, ਅਤੇ ਟੈਕਸੀ ਵਿੱਚ ਇੱਕ ਭੈਣ ਬੈਠੀ, ਉਹਦੀ ਕਾਲ ਆਈ ਮੇਰੀ ਕੰਪਨੀ ਨੂੰ, ਮੈਂ ਚਲਾ ਗਿਆ ਉੱਥੇ, ਉਹਨੇ ਮੈਨੂੰ ਨਾਂ ਲਿਆ, ਮੈਂ ਉਸ ਗੁਰਦੁਆਰਾ ਸਾਹਿਬ ਜਾਣਾ। ਸੁਭਾਵਿਕ ਆਪਾਂ ਪੰਜਾਬੀ ਭਾਈਚਾਰੇ ਨੂੰ ਪੁੱਛ ਲੈਂਦੇ ਹਾਂ ਵੀ ਉੱਥੇ ਤੁਸੀਂ ਮੱਥਾ ਟੇਕਣ ਚੱਲੇ ਹੋ, ਕਿਉਂਕਿ ਮੱਥਾ ਟੇਕਣ ਜਾਣ ਲੱਗਾ ਬੰਦਾ ਟੈਕਸੀ ਕਾਲ ਨਹੀਂ ਕਰਦਾ। ਉਹ ਕਹਿਣ ਲੱਗੀ ਨਹੀਂ ਮੈਂ ਰੌਲ ਲਾਉਣ ਚੱਲੀ ਹਾਂ, ਮੈਂ ਲੇਟ ਹੋ ਰਹੀ ਹਾਂ, ਨਹੀਂ ਤਾਂ ਮੈਂ ਤੁਰ ਕੇ ਚਲੀ ਜਾਣਾ ਸੀ, ਮੈਂ ਲੇਟ ਨਾ ਹੋ ਜਾਵਾਂ, ਕਿਉਂਕਿ ਮੇਰਾ ਇਹ ਕਿੱਤਾ ਹੈ, ਮੈਂ ਧਾਰਮਿਕ ਖੇਤਰ ਹੈ। ਮੈਂ ਕਿਹਾ ਕਿੰਨੇ ਪੈਸੇ ਮਿਲਦੇ ਨੇ ਰੌਲ ਦੇ? ਬੜੀ ਉਦਾਸ ਹੋ ਕੇ ਕਹਿਣ ਲੱਗੀ ਵੀ ਗੁਰਦੁਆਰਾ ਸਾਹਿਬ ਵੱਲੋਂ ਤਾਂ ਇੰਨੇ ਮਿਲਦੇ ਨੇ, ਲੇਕਿਨ ਅੱਗੇ ਜਿਹੜੇ ਸਾਨੂੰ ਕਾਲ ਕਰਦੇ ਨੇ ਉਹ ਕਹਿੰਦੇ $5 ਅਸੀਂ ਇੱਕ ਰੌਲ ਦੇ ਲੈਣੇ ਨੇ ਤੇਰੇ ਤੋਂ। ਇੱਥੋਂ ਕੁ ਤੱਕ ਮਨੁੱਖੀ ਹੈ ਜਿਹੜੀ ਮਾਨਸਿਕਤਾ। ਕੰਮ ਕਰਨ ਵਾਲਿਆਂ ਤੋਂ ਕੰਮ ਕਰਾਉਣਾ ਲੇਕਿਨ ਉਹਨਾਂ ਨੂੰ ਪੂਰੀ ਤਨਖਾਹ ਨਾ ਦੇਣੀ, ਲੇਕਿਨ ਦੂਜਾ ਪੱਖ ਜੇ ਅਸੀਂ ਤਨਖਾਹ ਲੈਂਦੇ ਹਾਂ ਤਾਂ ਅਸੀਂ ਪੂਰਾ ਕੰਮ ਨਹੀਂ ਕਰਦੇ, ਇਹ ਵੀ ਉੱਡੀ ਵੱਡੀ ਗੱਲ ਹੈ।
ਵੀ ਆਪਾਂ ਨੂੰ ਕੀ ਆਪਣੀ ਤੇ ਤਨਖਾਹ ਪੈਂਦੀ ਹੈ, ਆਪਾਂ ਤੇ ਇੰਨੇ ਮਿਲ ਜਾਣੇ ਨੇ, ਕੰਮ ਦੀ ਕੀ ਲੋੜ ਹੈ? ਭੁੱਲਿਆ ਸਭ ਕੁਝ ਲਿਖਿਆ ਜਾ ਰਿਹਾ, ਜੋ ਕੁਝ ਕਰਮ ਕਰ ਰਹੇ ਸਭ ਕੁਝ ਲਿਖਿਆ ਜਾ ਰਿਹਾ, ਲੁਕਣਾ ਕੁਝ ਨਹੀਂ। ਮਹਾਰਾਜ ਸੁਮਤ ਦੇਵੇ, ਮੈਂ ਗੱਲ ਕਰ ਰਿਹਾ ਸੀ ਔਗਣ ਕਿਸੇ ਦੇ ਨਹੀਂ ਵੇਖਣੇ ਹੁੰਦੇ, ਔਗਣ ਮਨੁੱਖ ਨੇ ਆਪਣੇ ਅੰਦਰ ਝਾਕਣਾ ਹੁੰਦਾ ਵੀ ਮੇਰੇ ਵਿੱਚ ਕੀ ਹੈ, ਤੇ ਆਪਣੇ ਔਗਣਾਂ ਨੂੰ ਜਿੰਨਾ ਵੀ ਅਸੀਂ ਘਟਾ ਸਕੀਏ

ਤੇ ਭੁੱਲ ਦੇ ਸੰਬੰਧ ਵਿੱਚ ਜ਼ਰੂਰੀ ਹੈ। ਭੁੱਲ ਉਹ ਹੁੰਦੀ ਹੈ ਜਿਹੜੀ ਅਣਜਾਣਤਾ ਵਿੱਚ ਹੋਵੇ, ਸਾਨੂੰ ਪਤਾ ਨਾ ਹੋਵੇ, ਉਹ ਹੁੰਦੀ ਹੈ ਭੁੱਲ। ਜੇ ਜਾਣ ਬੁੱਝ ਕੇ ਕਰਦੇ ਹੋ, ਤੁਹਾਨੂੰ ਪਤਾ ਵੀ ਹੈ ਵੀ ਇਹ ਗਲਤੀ ਹੈ ਲੇਕਿਨ ਫਿਰ ਕਰਦੇ ਹੋ, ਇਹ ਭੁੱਲ ਮਾਫ਼ ਨਹੀਂ ਹੋਣੀ। ਜਿਹੜੀ ਜਾਣ ਬੁੱਝ ਕੇ ਕਰਦੇ ਹੋ, ਜਿਹੜੀ ਅਣਜਾਣ ਵਿੱਚ ਹੋ ਗਈ, ਸਾਨੂੰ ਪਤਾ ਨਹੀਂ ਸੀ ਸਾਡੇ ਕੋਲੋਂ ਗਲਤੀ ਹੋ ਗਈ, ਉਹ ਭੁੱਲ ਮਾਫ਼ ਹੋਣ ਯੋਗ ਹੁੰਦੀ ਹੈ। ਖੈਰ ਮੇਰੀ ਗੱਲ ਇੱਕ ਵਿਸ਼ੇ 'ਤੇ ਚਲੀ ਗਈ, ਇੱਕ ਵਿਸ਼ੇ ਤੋਂ ਦੂਰ ਚਲੀ ਗਈ। ਮੈਂ ਗੱਲ ਕਰਦਾ ਸੀ ਹੁਣ ਸਿੱਖਾਂ ਕੋਲ ਕੀ ਹੈ, ਸਿੱਖ ਕੀ ਕਰਨ। ਸਿੱਖਾਂ ਦੇ ਸਾਹਮਣੇ ਇੱਕ ਪਾਸੇ ਜਿਉਂਦੇ ਰਹਿਣ ਦੀ ਚੁਣੌਤੀ ਹੈ, ਇੱਕ ਬੰਨੇ ਦੁਸ਼ਮਣ ਨਾਲ ਟੱਕਰ ਲੈਣ ਦਾ ਇੱਕ ਮੌਕਾ ਹੈ ਕਿ ਦੁਸ਼ਮਣ ਨਾਲ ਟੱਕਰ ਲਈ ਜਾਏ ਤੇ ਦੁਸ਼ਮਣ ਨੂੰ ਹਰਾਇਆ ਜਾਏ। ਢਾਈ ਫੱਟ ਹੁੰਦੇ ਨੇ ਨਾ ਲੜਾਈ ਦੇ, ਕਿਸੇ ਨੇ ਡੇਢ ਫੱਟ ਆਖਿਆ। ਹੁਣ ਆਪਾਂ ਉਸ ਭੂਗੋਲਿਕ ਸਥਿਤੀ ਨੂੰ, ਮੈਂ ਗੱਲ ਕਰਦਾ ਸੀ ਭੂਗੋਲਿਕ ਸਥਿਤੀ ਨੂੰ ਵਿਚਾਰ ਲਈਏ, ਕੈਸੀ ਹੈ। ਉੱਪਰ ਪਹਾੜ ਜਿੱਧਰ ਨੂੰ ਜਾ ਰਹੇ ਨੇ, ਉੱਪਰ ਪਹਾੜ ਨੇ ਤੇ ਸੱਜੇ ਹੱਥ ਚੜ੍ਹਦੇ ਵਾਲੇ ਪਾਸੇ ਦਰਿਆ ਰਾਵੀ ਤੇਜ਼ ਵਗਦਾ ਬਹੁਤ, ਤੇ ਛਿਪਦੇ ਵਾਲੇ ਪਾਸੇ ਲੱਖੂ ਸ਼ਾਹ ਦੀਆਂ ਲਖਪਤ ਰਾਏ ਦੀਆਂ ਫੌਜਾਂ ਨੇ ਤੇ ਪਿੱਛੇ ਜੰਗਲ ਨੂੰ ਅੱਗ ਲੱਗੀ ਹੋਈ ਹੈ। ਗਰਮੀ ਦਾ ਮਹੀਨਾ। ਹੁਣ ਸਿੱਖ ਜਿਉਂ ਜਿਉਂ ਅੱਗੇ ਵੱਧਦੇ ਜਾਂਦੇ ਨੇ ਤੇ ਰਾਸ਼ਨ ਪਾਣੀ ਮੁੱਕਦਾ ਜਾਂਦਾ ਹੈ। ਕਿੰਨਾ ਕੁ ਰਾਸ਼ਨ ਲੈ ਕੇ ਗਏ ਹੋਣਗੇ? ਫਿਰ ਭੁੱਖਿਆਂ ਨੂੰ ਲੜਨਾ, ਭੁੱਖ ਤਾਂ ਮੌਤ ਨਾਲੋਂ ਵੀ ਬੁਰੀ ਹੈ। ਮੌਤ ਤੇ ਕਈ ਵਾਰ ਇੱਕ ਵਾਰੀ ਆਉਂਦੀ ਹੈ ਲੇਕਿਨ ਭੁੱਖ ਤੇ ਮਨੁੱਖ ਨੂੰ ਦੋ ਤਿੰਨ ਵਾਰ ਲੱਗ ਜਾਂਦੀ ਹੈ। ਭੁੱਖੇ ਭਗਤਣਾ ਕੀ ਤੇ ਅਸੀਂ ਪੜ੍ਹਦੇ ਹਾਂ ਨਾ, ਜੇ ਮਾਲਾ ਆਪਣੀ ਲੀਜਾ। ਭੁੱਖਿਆਂ ਤੋਂ ਤੇ ਭਗਤੀ ਨਹੀਂ ਹੁੰਦੀ, ਇੱਥੇ ਜੰਗ ਲੜਨਾ। ਹੁਣ ਰਾਤ ਨੂੰ ਸਿੱਖਾਂ ਨੇ ਫੈਸਲਾ ਕੀਤਾ ਵੀ ਦਾਣਾ ਪੱਕਾ ਸਾਰਾ ਮੁੱਕ ਗਿਆ ਤੇ ਦੀਵਾਨ ਲਖਪਤ ਰਾਏ ਦੀਆਂ ਫੌਜਾਂ ਹੁਣ ਜਾਗਦੇ ਨੇ। ਰਾਤ ਸਿੱਖ ਜਾਗਦੇ ਨੇ, ਇਹ ਉਹਨਾਂ ਦੀ ਨੀਤੀ ਦਾ ਪੱਖ ਹੈ। ਲਖਪਤ ਰਾਏ ਦੀਆਂ ਫੌਜਾਂ ਆਰਾਮ ਵਿੱਚ ਨੇ, ਹੁਣ ਕਿੱਧਰ ਜਾਣਗੇ ਸਿੱਖ ਬਚ ਕੇ? ਹੁਣ ਨਹੀਂ ਜਾ ਸਕਦੇ, ਪਿੱਛੇ ਨੂੰ ਨਹੀਂ ਜਾ ਸਕਦੇ, ਸਾਡੇ ਵਾਲੇ ਪਾਸੇ ਨੂੰ ਆਉਣਗੇ। ਛਿਪਦੇ ਵਾਲੇ ਪਾਸੇ ਨੂੰ ਅਸੀਂ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦੇਵਾਂਗੇ। ਤੇ ਸਿੱਖਾਂ ਦਾ ਇੱਕ ਦਸਤਾ ਆਇਆ, ਸੁੱਤੀ ਪਈ ਲਖਪਤ ਰਾਏ ਦੀ ਫੌਜ ਉੱਤੇ ਹਮਲਾ ਕੀਤਾ ਤੇ ਉਹਨਾਂ ਕੋਲ ਜਿਹੜਾ ਖਾਣ ਪੀਣ ਦਾ ਰਸਤਾ ਦਾ ਸਮਾਨ ਹੈ ਉਹ ਖੋਇਆ ਤੇ ਕੁਝ ਹਥਿਆਰ ਖੋਏ, ਮੁੜ ਕੇ ਫਿਰ ਜੰਗਲ ਵਿੱਚ ਚਲੇ ਗਏ। ਇੰਨੇ ਔਖੇ ਵਕਤ ਵਿੱਚ ਸਿੱਖ ਆਪਣਾ ਨਿਰਵਾਹ ਕਰਨ ਵਾਸਤੇ ਧਰਮ ਯੁੱਧ ਲੜ ਰਹੇ ਨੇ। ਉਹਨਾਂ ਦੀ ਆਪਣੀ ਇੱਛਾ ਸ਼ਕਤੀ ਕੀ ਹੈ? ਕੀ ਉਹਨਾਂ ਨੂੰ ਪਤਾ ਹੈ ਕਿ ਅਸੀਂ ਕਿਸ ਮੁਕਾਮ ਤੇ ਪਹੁੰਚਣਾ? ਇਉਂ ਜਾਣੋ ਕਿ ਜਿਉਂਦੇ ਰਹਿਣ ਲਈ ਲੜਿਆ ਜਾ ਰਿਹਾ, ਜਿਉਂਦੇ ਰਹਿਣ ਲਈ ਜਦੋ ਜਹਿਦ ਹੈ। ਇਹ ਕੇਵਲ ਨਿੱਜ ਦੇ ਜਿਉਂਦੇ ਰਹਿਣ ਲਈ ਨਹੀਂ, ਇਹ ਕੌਮ ਨੂੰ ਜਿਉਂਦੀ ਰੱਖਣ ਵਾਸਤੇ ਵੀ ਜਦੋ ਜਹਿਦ ਹੈ। ਕੌਮ ਪ੍ਰਤੀ ਡੈਡੀਕੇਸ਼ਨ ਹੈ ਜਿਹੜੀ, ਕੌਮ ਪ੍ਰਤੀ ਸਮਰਪਣ ਦੀ ਭਾਵਨਾ। ਹੁਣ ਫੈਸਲਾ ਕੀਤਾ ਵੀ ਇੰਨਾ ਕਿੰਨਾ ਕੁ ਚਿਰ ਇੱਦਾਂ ਕਰੀ ਜਾਵਾਂ। ਫੈਸਲਾ ਹੋਇਆ ਵੀ ਦਰਿਆ ਰਾਵੀ ਹੈ ਜਿਹੜਾ, ਇਹਦੇ ਵਿੱਚ ਆਪਾਂ ਘੋੜਿਆਂ ਸਮੇਤ ਛਾਲਾਂ ਮਾਰ ਦਿੰਦੇ, ਕਿਉਂਕਿ ਕੁਦਰਤ ਵਾਲੇ ਨੇ ਇਹ ਜਿੰਨੇ ਵੀ ਜੀਵ ਨੇ ਨਾ ਇਹਨਾਂ ਨੂੰ ਤਰਨ ਦੀ ਸ਼ਕਤੀ ਬਚਪਨ ਤੋਂ ਹੀ ਮਿਲ ਜਾਂਦੀ ਹੈ। ਜਦੋਂ ਇਹ ਜਨਮ ਲੈਂਦੇ ਨੇ ਉਦੋਂ ਇਹਨਾਂ ਨੂੰ ਤਰਨਾ ਆ ਜਾਂਦਾ। ਇੱਕ ਮਨੁੱਖ ਹੈ ਜਿਹਨੂੰ ਤਰਨਾ ਸਿੱਖਣਾ ਪੈਂਦਾ। ਤੁਸੀਂ ਸਵਿਮਿੰਗ ਵਾਸਤੇ ਭੇਜ ਦਿਓ ਆਪਣੇ ਬੱਚਿਆਂ ਨੂੰ, ਜੇ ਭੇਜੋਗੇ ਤਾਂ ਉਹ ਸਿੱਖਿਆ ਲੈਣਗੇ, ਬਕਾਇਦਾ ਉਹਨਾਂ ਦੇ ਇੰਸਟਰਕਟਰ ਨੇ ਜਿਹੜੇ ਉਹਨਾਂ ਨੂੰ ਸਿਖਾਉਂਦੇ ਨੇ ਵੀ ਤਰਨਾ ਕਿਵੇਂ ਹੈ। ਲੇਕਿਨ ਕੋਈ ਜੀਵ ਤੁਸੀਂ ਵੇਖੋ, ਹਾਥੀ ਏਡਾ ਵੱਡਾ ਜਾਨਵਰ ਹੈ, ਉਹਦਾ ਬੱਚਾ ਜਦੋਂ ਜਨਮ ਲੈਂਦਾ ਤਾਂ ਉਹਨੂੰ ਪਾਣੀ ਵੀ ਸੁੱਟਦੇ ਉਹ ਆਪਣੇ ਆਪ ਤਰਨ ਲੱਗ ਜਾਏਗਾ। ਸਿੱਖਾਂ ਨੇ ਫੈਸਲਾ ਕੀਤਾ, ਮੈਂ ਗੱਲ ਤਾਂ ਤੁਹਾਡੀ ਵਾਕਫੀਅਤ ਲਈ ਦੱਸੀ ਹੈ ਤਾਂ ਕਿ ਪਤਾ ਲੱਗੇ ਕੁਦਰਤ ਕੈਸੇ ਕੈਸੇ ਗੁਣ ਜੀਵਾਂ ਨੂੰ ਦੇ ਕੇ ਤੋੜਦੀ ਹੈ। ਤੇ ਉਹ ਜੀਵ ਉਹਦਾ ਲਾਹਾ ਵੀ ਲੈਂਦੇ ਨੇ, ਇੱਕ ਮਨੁੱਖ ਹੈ ਜਿਹਨੂੰ ਇੰਨੇ ਗੁਣ ਦੇ ਕੇ ਤੋਰੇ, ਲੇਕਿਨ ਫਿਰ ਵੀ ਇੱਕ ਰਾਹੀ ਪਈ ਜਾਂਦੇ। ਮਹਾਰਾਜ ਕਿਰਪਾ ਕਰੇ, ਮੈਂ ਜ਼ਿਕਰ ਕਰ ਰਿਹਾ ਸੀ, ਇਹਨੇ ਆਖਿਆ ਆਪਣੇ ਘੋੜੇ ਦਰਿਆ ਰਾਵੀ ਦਰਿਆ ਵਿੱਚ ਠੇਲ ਦਿੰਦੇ ਹਾਂ, ਪਾਰ ਹੋ ਜਾਵਾਂਗੇ। ਤੇ ਡੱਲੇ ਵਾਲੀ ਇਹ ਸਰਦਾਰ ਗੁਰਦਿਆਲ ਸਿੰਘ ਦੇ ਦੋ ਭਰਾਵਾਂ ਨੇ ਫੈਸਲਾ ਕੀਤਾ ਕਿ ਪਹਿਲਾਂ ਅਸੀਂ ਆਪਣੇ ਘੋੜਿਆਂ ਸਮੇਤ ਦਰਿਆ ਰਾਵੀ ਵਿੱਚ ਆਪਣੇ ਘੋੜਿਆਂ ਨੂੰ ਠੇਲਾਂਗੇ ਤੇ ਅਸੀਂ ਪਾਰ ਹੋ ਗਏ। ਜੇ ਤੁਹਾਨੂੰ ਲੱਗਿਆ ਵੀ ਘੋੜੇ ਸਾਨੂੰ ਪਾਰ ਲੈ ਗਏ ਤੇ ਫਿਰ ਤੁਸੀਂ ਵੀ ਆਪਣੇ ਘੋੜਿਆਂ ਸਮੇਤ ਦਰਿਆਓਂ ਪਾਰ ਹੋਣ ਦਾ ਯਤਨ ਕਰਨਾ। ਇਤਿਹਾਸ ਕਹਿੰਦਾ ਕਿ ਉਹਨਾਂ ਦੋਨਾਂ ਭਰਾਵਾਂ ਨੇ ਘੋੜਿਆਂ ਸਮੇਤ ਘੋੜਿਆਂ ਦੀਆਂ ਵਾਗਾਂ ਖਿੱਚ ਕੇ ਦਰਿਆ ਰਾਵੀ ਵਿੱਚ ਉਹਨਾਂ ਦੀ ਛਲਾਂਗ ਲਗਾ ਦਿੱਤੀ। ਦਰਿਆ ਦਾ ਪਾਣੀ ਇੰਨਾ ਤੇਜ਼ ਸੀ ਕਿ ਬਸ ਛਾਲ ਮਾਰਨ ਦੀ ਦੇਰ ਸੀ। ਉਸ ਤੋਂ ਬਾਅਦ ਨਾ ਸਵਾਰ ਨਜ਼ਰ ਆਏ ਤੇ ਨਾ ਘੋੜੇ ਨਜ਼ਰ ਆਏ। ਹਾਲਾਂਕਿ ਘੋੜੇ ਤਰ ਸਕਦੇ ਨੇ ਪਰ ਪਾਣੀ ਦਾ ਬਹਾ ਇੰਨੀ ਤੇਜ਼ ਹੈ ਉਹ ਘੋੜਿਆਂ ਨੂੰ ਵੀ ਨਾਲ ਬਹਾ ਕੇ ਲੈ ਗਿਆ। ਹੁਣ ਸਿੱਖਾਂ ਨੇ ਫੈਸਲਾ ਬਦਲ ਦਿੱਤਾ, ਇਹ ਫੈਸਲਾ ਸਾਡੇ ਵਾਸਤੇ ਕਾਰਗਰ ਨਹੀਂ।

ਹੁਣ ਅਗਲਾ ਫੈਸਲਾ ਕੀ ਹੋਇਆ ਵੀ ਚਲੋ ਪਹਾੜਾਂ ਤੇ ਚੜੀਏ, ਉੱਪਰ ਨੂੰ ਚੜ ਜਾਂਦੇ ਹੋ, ਜਿੰਨੇ ਕੁ ਤਰ ਸਕਾਂਗੇ ਓਨੇ ਤੇ ਚੜ ਜਾਵਾਂਗੇ ਨਾ। ਇਧਰੋਂ ਦੀਵਾਨ ਲਖਪਤ ਰਾਏ ਨੇ ਉੱਪਰ ਜਿਹੜੇ ਪਹਾੜੀਏ ਨੇ ਉਹਨਾਂ ਨਾਲ ਇੱਕ ਗੱਲ ਕਰ ਲਈ ਕਿ ਜਿੰਨੇ ਵੀ ਸਿੱਖ ਉੱਪਰ ਨੂੰ ਚੜ੍ਹਨ ਆਉਣਗੇ ਤੁਸੀਂ ਉੱਪਰੋ, ਤੇ ਸਿੱਖ ਜਿਹੜੇ ਥੱਲਿਓਂ ਚੜ੍ਹਨਗੇ ਤੇ ਤੁਸੀਂ ਉਹਨਾਂ ਨੂੰ ਤੀਰਾਂ ਦਾ ਨਿਸ਼ਾਨਾ ਬਣਾਉਣਾ, ਸਿੱਖਾਂ ਨੂੰ ਪਹਾੜ ਤੇ ਚੜ੍ਹਨ ਨਹੀਂ ਦੇਣਾ, ਕੋਈ ਵੀ ਸਿੱਖ ਪਹਾੜ ਤੇ ਚੜ੍ਹਨਾ ਨਹੀਂ ਚਾਹੀਦਾ। ਉਹ ਲਾਲਚ ਵਿੱਚ ਆ ਗਏ ਤੁਹਾਨੂੰ ਬਹੁਤ ਵੱਡਾ ਇਨਾਮ ਦਿੱਤਾ ਜਾਏਗਾ, ਤੇ ਉਹ ਲਾਲਚ ਹੈ ਜਿਹੜਾ ਉਹ ਮਨੁੱਖੀ ਮਨ ਨੂੰ ਕਈ ਵਾਰੀ ਬਿਨਾਂ ਕਿਸੇ ਕਾਰਨ ਤੋਂ ਜ਼ੁਲਮ ਕਰਨ ਵਾਸਤੇ, ਅਤਿਆਚਾਰ ਕਰਨ ਵਾਸਤੇ ਪ੍ਰੇਰ ਲੈਂਦਾ। ਪੈਸੇ ਵਿੱਚ ਤਾਕਤ ਹੈ, ਪੈਸੇ ਲਈ ਗੁਨਾਹ ਕਰਨ ਵਾਸਤੇ ਬੰਦਾ ਬਹੁਤ ਜਲਦੀ ਤਿਆਰ ਹੋ ਜਾਂਦਾ। ਥੋੜਾ ਜਿਹਾ ਲਾਲਚ ਮਨੁੱਖ ਨੂੰ ਇਨਸਾਨ ਤੋਂ ਸ਼ੈਤਾਨ ਬਣਾ ਦਿੰਦਾ, ਥੋੜਾ ਜਿਹਾ ਲਾਲਚ ਬਸ ਮਨੁੱਖ ਦੇ ਮਨ ਵਿੱਚ ਆ ਜਾਏ ਫਿਰ ਇਹ ਬੰਦੇ ਨੂੰ ਬੰਦਾ ਨਹੀਂ ਲੈਣਾ। ਉਹ ਪਹਾੜੀਏ ਜਦੋਂ ਸਿੱਖ ਉੱਪਰ ਨੂੰ ਚੜ੍ਹਨਾ ਸ਼ੁਰੂ ਕਰਦੇ ਨੇ ਵੀ ਉੱਪਰ ਚੜ੍ਹ ਜਾਈਏ, ਹੁਣ ਘੋੜਿਆਂ ਵਾਲੇ ਚ ਚੜ੍ਹ ਨਹੀਂ ਸਕਦੇ, ਉਹਨਾਂ ਆਖਿਆ ਵੀ ਚਲੋ ਪੈਦਲ ਚੜ੍ਹਦੇ ਹਾਂ। ਘੱਟੋ ਘੱਟ ਜਿਹੜੇ ਪੈਦਲ ਸਿੰਘ ਨੇ ਉਹ ਤੇ ਪਹਾੜ ਤੇ ਚੜ੍ਹ ਸਕਦੇ ਨੇ। ਹੁਣ ਜਦੋਂ ਉਹਨਾਂ ਨੇ ਪੈਦਲ ਉੱਪਰ ਨੂੰ ਜਾਣਾ ਸ਼ੁਰੂ ਕੀਤਾ ਤੇ ਉੱਤੋਂ ਪਹਾੜੀਆਂ ਨੇ ਤੀਰਾਂ ਦਾ ਮੀਂਹ ਵਰਸਾਉਣਾ ਸ਼ੁਰੂ ਕਰ ਦਿੱਤਾ, ਹੁਣ ਸਿੱਖਾਂ ਦੀ ਮੌਤ ਉੱਥੇ ਵੀ ਹੋ ਗਈ। ਚਾਰ ਚਪੇਰਿਓਂ ਸਿੱਖਾਂ ਨੂੰ ਮੌਤ ਨੇ ਘੇਰ ਲਿਆ, ਇੱਕ ਪਾਸੇ ਦਰਿਆ ਰਾਵੀ, ਇੱਕ ਪਾਸੇ ਚੱਲ ਨੂੰ ਲੱਗੀ ਹੋਈ ਅੱਗ, ਤੇ ਉਹ ਰਸਤਾ ਸਾਫ਼ ਹੋ ਗਿਆ, ਪਿੱਛੋਂ ਸਭ ਕੁਝ ਉੱਥੋਂ ਸਿੱਖ ਨਿਕਲ ਨਹੀਂ ਸਕਦੇ। ਤੇ ਇੱਕ ਬੰਨੇ ਦੀਵਾਲ ਲਖਪਤ ਰਾਏ ਦੀ ਫੌਜ ਤੇ ਸਾਹਮਣੇ ਪਹਾੜ, ਚਾਰ ਚਪੇਰਾ ਘਿਰਿਆ ਹੋਇਆ। ਹੁਣ ਜਦੋਂ ਪੈਦਲ ਤੁਰਨ ਵਾਲੇ ਕੁਝ ਸਿੱਖ ਨੇ ਜਿਹੜੇ ਉਹ ਤੇ ਪਹਾੜ ਤੇ ਚੜ੍ਹਨ ਵਾਸਤੇ ਸਫਲ ਹੋ ਗਏ, ਲੇਕਿਨ ਐਸੇ ਨੇ ਜਿਹੜਾ ਵਿੱਚ ਪੜ੍ਹਦੇ ਉਹਨਾਂ ਨੂੰ ਜਾਣਦਿਆਂ ਸਾਰ ਉਹਨਾਂ ਪਹਾੜੀਆਂ ਨੇ ਫੜ ਲਿਆ, ਉਹਨਾਂ ਨੂੰ ਜਾਣ ਨਹੀਂ ਦਿੱਤਾ। ਤੇ ਹੁਣ ਖਾਲਸਾ ਪੰਥ ਬੈਠ ਕੇ ਇੱਕ ਵਾਰੀ ਫਿਰ ਵਿਚਾਰਦਾ ਵੀ ਕਰਨਾ ਕੀ ਹੈ। ਮੈਂ ਕੱਲ ਕਰੀ ਸੀ ਗੱਲ ਕਿ ਚਾਰ ਸਰਦਾਰਾਂ ਦਾ ਜ਼ਿਕਰ ਮਿਲਦਾ, ਸਰਦਾਰ ਜੱਸਾ ਸਿੰਘ ਆਲੂਵਾਲੀਆ, ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੀ, ਸਰਦਾਰ ਨੌਰ ਸਿੰਘ ਸ਼ੁਕਰ ਚੱਕੀਆ ਅਤੇ ਸਰਦਾਰ ਗੁਰਦਿਆਲ ਸਿੰਘ ਡੱਲੇ ਵਾਲੀਆ। ਲੇਕਿਨ ਇੱਥੇ ਜਦੋਂ ਤੁਸੀਂ ਇੱਥੇ ਫੈਸਲਾ ਕਰਦੇ ਹੋ, ਇਤਿਹਾਸ ਕਹਿੰਦਾ ਕਿ ਬਾਬਾ ਦੀਪ ਸਿੰਘ ਦਾ ਜਥਾ ਵੀ ਉਹਨਾਂ ਦੇ ਵਿੱਚ ਹੈ, ਇੱਕ ਸਰਦਾਰ ਹਰੀ ਸਿੰਘ ਦਾ ਜਥਾ ਉਹਨਾਂ ਦੇ ਵਿੱਚ ਹੈ, ਇਹਦਾ ਮਤਲਬ ਹੈ ਕਿ ਪਹਿਲਾਂ ਵੀ ਸਿੱਖ ਉੱਥੇ ਮੌਜੂਦ ਸਨ, ਉਸ ਝੱਲ ਵਿੱਚ ਪਹਿਲਾਂ ਵੀ ਮੌਜੂਦ ਸਨ, ਕਿਉਂਕਿ ਪੱਤਾ ਪੱਤਾ ਸਿੱਖਾਂ ਦਾ ਵੈਰੀ ਸੀ, ਸਿੱਖ ਕਿਤੇ ਨਾ ਕਿਤੇ ਤਾਂ ਲੁਕਦੇ ਸਨ, ਜੰਗਲਾਂ ਵਿੱਚ ਰਹਿ ਕੇ ਨਿਰਵਾਹ ਕਰਨਾ, ਤੁਸੀਂ ਪੜ੍ਹ ਸੁਣੇ ਆਏ ਹੋ, ਦਰਖਤਾਂ ਦੇ ਪੱਤੇ ਖਾ ਕੇ ਗੁਜ਼ਾਰਾ ਕਰਨਾ, ਘੋੜਿਆਂ ਦੀਆਂ ਕਾਠੀਆਂ ਤੇ ਆਰਾਮ ਕਰਨਾ, ਲੇਕਿਨ ਮਨ ਵਿੱਚ ਰਾਜ ਕਰਨ ਦਾ ਸੰਕਲਪ ਕਰਨਾ, ਹਰ ਰੋਜ਼ ਅਰਦਾਸ ਤੋਂ ਬਾਅਦ ਦੋਹਰਾ ਪੜ੍ਹਨਾ, ਰਾਜ ਕਰੇਗਾ ਖਾਲਸਾ। ਕਿਉਂ ਮੰਗਦੇ ਸਨ ਰਾਜ? ਕਿਉਂ ਮੰਗਦੇ ਸਨ ਰਾਜ? ਕਿਉਂਕਿ ਜਿਨ੍ਹਾਂ ਕੌਮਾਂ ਕੋਲ ਰਾਜ ਹੁੰਦਾ ਉਹਨਾਂ ਕੌਮਾਂ ਦਾ ਭਵਿੱਖ ਸੁਰੱਖਿਅਤ ਹੁੰਦਾ ਹੈ। ਆਲਬਰਟਾ ਸਟੇਟ ਹੈ ਨਾ ਤੁਹਾਡੀ, ਆਜ਼ਾਦ ਮੁਲਕ ਹੈ ਕੈਨੇਡਾ, ਦੁਨੀਆਂ ਦੇ ਵਧੀਆ ਮੁਲਕਾਂ ਵਿੱਚ ਇਹਦਾ ਨਾਂ ਹੈ, ਲੇਕਿਨ ਅਲਬਰਟਾ ਅੱਜ ਵੀ ਕਹਿੰਦਾ ਕਿ ਅਸੀਂ ਕੈਨੇਡਾ ਤੋਂ ਆਜ਼ਾਦ ਹੋਣਾ। ਰੈਫਰੈਂਡਮ ਦੀ ਗੱਲ ਤੁਸੀਂ ਕਰਦੇ ਹੋ ਨਾ, ਤੁਸੀਂ ਕਹਿੰਦੇ ਬਹੁਤ ਕੁਝ ਠੀਕ ਹੈ, ਲੇਕਿਨ ਫਿਰ ਵੀ ਆਪਣਾ ਰਾਜ, ਸਾਡਾ ਰਾਜ ਹੋਵੇ। ਇਹ ਮੈਂ ਸੋਚਣ ਵਾਸਤੇ ਇੱਥੇ ਸਾਈਨ ਆਫ ਇੰਟਰੋਗੇਸ਼ਨ ਪਾਉਣਾ, ਇੱਥੇ ਵੀ ਹਾਲੇ ਵੱਖਰੀ ਹੋਣ ਦੀ ਕਹਾਣੀ ਹੈ। ਅਧਿਕਾਰ ਹੈ ਮਨੁੱਖੀ ਮਨ ਦਾ, ਉਹ ਆਪਣੀ ਬਿਹਤਰੀ ਵਾਸਤੇ ਕੋਈ ਮੰਗ ਮੰਗ ਸਕਦਾ, ਮੰਗ ਪੂਰੀ ਹੋਣੀ ਜਾਂ ਨਾ ਪੂਰੀ ਇਹ ਤਾਂ ਅਗਲੀਆਂ ਗੱਲਾਂ ਨੇ, ਲੇਕਿਨ ਸਿੱਖ ਜਦੋਂ ਵੀ ਦੋ ਟਾਈਮ ਅਰਦਾਸ ਕਰਦਾ ਉਹ ਜ਼ਰੂਰ ਇਹ ਦੋਹਰਾ ਪੜਦਾ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ। ਕਿਉਂ ਮੰਗਦਾ ਰਾਜ? ਕਿਉਂਕਿ ਰਾਜ ਵਿੱਚ ਫਿਰ ਤੁਸੀਂ ਆਪਣੇ ਤਰੀਕੇ ਦੇ ਨਾਲ ਆਪਣੀ ਕੌਮ ਦਾ ਭਵਿੱਖ ਹੈ ਜਿਹੜਾ ਉਹ ਬਣਾ ਸਕਦੇ ਹੋ। ਵੱਖਰੀ ਗੱਲ ਹੈ ਜੇ ਰਾਜਾ ਚੰਗਾ ਹੋਵੇ, ਜੇ ਰਾਜਾ ਮਾੜਾ ਮਿਲ ਜਾਏ ਤੇ ਜੇ ਪੰਜਾਬ ਦੀ ਧਰਤੀ ਤੇ ਆਪਣਾ ਧਿਆਨ ਲੈ ਕੇ ਜਾਓਗੇ, ਜਦੋਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਉਦੋਂ ਹੋਈ ਜਦੋਂ ਅਕਾਲੀ ਸਰਕਾਰ ਸੀ, ਉਲਟ ਹੈ ਦੁਨੀਆਂ ਦੇ ਰੂਲਾਂ ਨਾਲੋਂ ਬਿਲਕੁਲ। 1978 ਵਿੱਚ ਆ ਜਾਓ, ਬਹੁਤ ਧਿਆਨ ਨਾਲ ਜਦੋਂ ਵੇਖੋਗੇ, ਤੇ ਹੁਣ ਜਦੋਂ 2015 ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਅੰਗ ਫਾੜ ਕੇ ਸੁੱਟੇ ਗਏ ਨੇ, ਉਦੋਂ ਕੌਣ ਸਨ ਰਾਜੇ? ਕੌਮ ਪ੍ਰਤੀ ਆਪਣੀ ਭਾਵਨਾ, ਇੱਕ ਹੈ ਬਸ ਮੈਂ ਰਾਜਾ ਬਣ ਗਿਆ, ਮੇਰਾ ਸਭ ਕੁਝ ਠੀਕ ਹੋ ਰਿਹਾ, ਮੈਂ ਕੌਮ ਤੋਂ ਕੀ ਲੈਣਾ? ਕੌਮ ਜਾਂਦੀ ਹੈ ਗੁਲਾਮੀ ਦੀ ਦਲਦਲ ਵਿੱਚ ਖੁੱਭ ਜਾਏ, ਕੌਮ ਦਾ ਭਵਿੱਖ, ਆਹ ਪੰਜਾਬ ਦੀ ਧਰਤੀ ਦੇ ਸਵਰਗ ਨੂੰ ਛੱਡ ਕੇ ਇੱਥੇ ਕੀ ਕਰਨ ਵਾਸਤੇ ਆਇਆ? ਜਦੋਂ ਸਾਨੂੰ ਲੱਗਦਾ ਵੀ ਪੰਜਾਬ ਵਿੱਚ ਸਾਡਾ ਭਵਿੱਖ ਹਨੇਰਾ ਹੈ, ਸਾਨੂੰ ਰੋਸ਼ਨੀ ਨਹੀਂ ਦਿਖਦੀ, ਪੰਜਾਬ
ਦੁਨੀਆਂ ਦੇ ਕਈ ਮੁਲਕਾਂ ਵਿੱਚ ਰੱਬ ਨੇ ਮੈਨੂੰ ਭੇਜਿਆ, ਵਾਹਿਗੁਰੂ ਨੇ ਭੇਜਿਆ, ਲੇਕਿਨ ਪੰਜਾਬ ਦੀ ਧਰਤੀ ਕਿਆ ਬਾਤ ਹੈ। ਆ ਜੋ ਕੁਝ ਕੀਤਾ ਤੇ ਅਸੀਂ ਕੀਤਾ ਨਾ, ਅਸੀਂ ਛੋਟੇ ਹੁੰਦਿਆਂ ਜਦੋਂ ਵੇਖਦੇ ਸਾਂ ਪੰਜਾਬ ਕੈਸਾ ਹੈ, ਕਿੰਨੀ ਹਰਿਆਵਲ, ਕਿੰਨਾ ਸਾਫ ਪਾਣੀ, ਖੂਹਾਂ ਦਾ ਪਾਣੀ ਕਿੰਨਾ ਉੱਚਾ, ਹੁਣ ਤੇ 125 ਫੁੱਟ ਤੱਕ ਪਾਣੀ ਚਲਾ ਗਿਆ। ਖੈਰ ਮੇਰੀ ਗੱਲ ਮੇਰੀ ਨਾ ਹੋ ਜਾਏ। ਸਿੱਖਾਂ ਨੇ ਆਖਿਆ ਵੀ ਆ ਕੀ ਕੀਤਾ ਜਾਏ, ਤੇ ਉਹਦੇ ਵਿੱਚੋਂ ਮਤਾ ਪਾਸ ਹੋਇਆ ਤੇ ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੀ ਵਾਲਾ ਕਹਿਣ ਲੱਗਾ ਵੀ ਹੁਣ ਚਾਰ ਚੁਪੇਰੋ ਘੇਰਾ ਪਵਾ ਕੇ ਕਿਉਂ ਮਰਨਾ, ਨਾ ਪਾਣੀ ਵਿੱਚ ਛਾਲਾ ਮਾਰ ਕੇ ਮਰਨਾ, ਜੇ ਪਹਾੜ ਤੇ ਚੜ੍ਹਦੇ ਹਾਂ ਤਾਂ ਵੀ ਮਰਦੇ ਹਾਂ, ਜੇ ਪਿੱਛੇ ਨੂੰ ਜਾਂਦੇ ਅੱਗ ਲੱਗੀ ਹੈ, ਜੇ ਇੱਧਰ ਜਾਂਦੇ ਤੇ ਲਖਪਤ ਰਾਏ ਦੀਆਂ ਫੌਜਾਂ ਨੇ। ਤੇ ਸੁੱਖਾ ਸਿੰਘ ਮਾੜੀ ਕੰਬੋਕੀ ਵਾਲਾ ਕਹਿਣ ਲੱਗਾ ਵੀ ਸਿੰਘੋ ਆਓ ਮਰਦਾਂ ਵਾਲੀ ਹਿੰਮਤ ਕਰੋ, ਆਪਾਂ ਲੜਾਈ ਲੜੀਏ। ਆਹ ਜਿਹੜਾ ਲਖਪਤ ਰਾਏ ਆਪਣੀਆਂ ਫੌਜਾਂ ਲੈ ਕੇ ਬੈਠਾ ਹੈ, ਆਓ ਇਹਦੇ ਨਾਲ ਆਹਮੋ ਸਾਹਮਣਾ ਜੰਗ ਲੜੀਏ। ਹੁਣ ਸਾਡਾ ਝੱਲ ਵਿੱਚ ਬਹਿ ਕੇ ਗੁਜ਼ਾਰਾ ਨਹੀਂ ਹੋਣਾ, ਹੁਣ ਸਾਨੂੰ ਜੰਗ ਲੜਨੀ ਪਏਗੀ। ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੀ ਵਾਲਾ ਜਿਵੇਂ ਸਾਹਮਣੇ ਬੈਠੇ ਖਾਲਸੇ ਨੂੰ ਮੁਖਾਤਬ ਹੋ ਕੇ ਇਹ ਲੜਾਈ ਨੂੰ ਆਰ ਪਰ ਕਰਨ ਦੀ ਗੱਲ ਕਹਿਣ ਲੱਗਾ। ਅੱਜ ਦੇ ਦੀਵਾਨ ਦੀ ਆਖਰੀ ਕਵਿਤਾ ਦਾਸ ਦਾ ਢਾਡੀ ਜੱਥਾ ਤੁਹਾਡੀ ਸੇਵਾ ਵਿੱਚ ਇਉਂ ਕਹਿਣ ਲੱਗਾ।

ਆਪ ਸੰਗਤਾਂ ਨੂੰ ਢਾਡੀ ਵਾਰਾਂ ਸਰਵਣ ਕਰਾ ਰਹੇ ਸਨ ਗਿਆਨੀ ਭਾਈ ਤਰਲੋਚਨ ਸਿੰਘ ਜੀ ਪਵੰਦੀ ਅਤੇ ਉਹਨਾਂ ਦਾ ਜਥਾ, ਜਿਨ੍ਹਾਂ ਨੇ ਛੋਟਾ ਘੱਲੂਘਾਰਾ ਕਿਵੇਂ ਸਿੱਖ ਕੌਮ 'ਤੇ ਵਾਪਰਿਆ ਉਸ ਸੰਬੰਧ ਵਿੱਚ ਇਤਿਹਾਸ ਸਰਵਣ ਕਰਾਇਆ। ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ। ਹੁਣ ਭਾਈ ਹਰਪਾਲ ਸਿੰਘ ਜੀ ਹਜੂਰੀ ਰਾਗੀ ਸੱਚਖੰਡ ਦਰਬਾਰ ਸਾਹਿਬ, ਤਿੰਨਾਂ ਦੇ ਜੱਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੀਰਤਨ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਲਿਖੀਆਂ ਸਤਿਗੁਰ ਜੀ ਅੱਗੇ ਤੋਂ ਸਮਤ ਬਖਸ਼ਿਸ਼ ਕਰਨ, ਸਤਿਗੁਰੂ ਜੀ ਕਿਰਪਾ ਕਰਨ, ਰਹਿਮਤ ਕਰਨ, ਆਈ ਹੋਈ ਸਮੂਹ ਸਾਧ ਸੰਗ ਦੀ ਹਾਜ਼ਰੀ ਆਪਣੇ ਦਰ 'ਤੇ ਪ੍ਰਵਾਨ ਕਰਨ, ਤਿਲ ਫੁੱਲ ਭੇਟਾਂ ਮਨਜ਼ੂਰ ਕਰਨ, ਸਰਬੱਤ ਦੇ ਕਾਜ ਰਾਸ ਕਰਨ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦਿਆਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸ਼ਿੰਦਰਪਾਲ ਸਿੰਘ ਜੀ ਪਟਿਆਲੇ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇੰਨੀ ਸੇਵਾ ਪ੍ਰਵਾਨ ਕਰਨਾ ਜੀ। ਕੀਰਤਨ ਕਰਦੇ ਹਾਂ ਹੋਈਆਂ ਭੁੱਲਾਂ ਦੀ ਖਿਮਾ, ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ। ਫਤਿਹ ਬੁਲਾਓ,
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਭਾਈ ਸਿੰਦਰਪਾਲ ਸਿੰਘ ਜੀ, ਤਿਨ੍ਹਾਂ ਦਾ ਰਾਗੀ ਜੱਥਾ ਸਮੁੱਚੇ ਹੀ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸ਼ਬਦ ਕੀਰਤਨ ਸਰਵਣ ਕਰਦੇ ਹਾਂ ਸਤਿਕਾਰਯੋਗ ਭਾਈ ਵਿਕਰਮਜੀਤ ਸਿੰਘ ਜੀ, ਤਿਨ੍ਹਾਂ ਦੇ ਰਾਗੀ ਜਥੇ ਪਾਸੋਂ ਮਨੋਹਰ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ।

ਪਹਿਲਾ ਸੁਣ ਵੱਡਾ ਆਖੈ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੈ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੇਤਾ ਕੇਵਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਵਿਨ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁਖੈ ਖਾਏ ਚੱਲੀਐ ਦੁਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੈ ਆਖਣ ਪਾਹੇ ਵੱਡਾ ਨਾ ਹੋਵੈ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੈ ਸੋਗ ਦੇਂਦਾ ਰਹੈ ਨਾ ਚੁਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵਡ ਆਪ ਤੇਵਡ ਤੇਰੀ ਦਾਤ ਜਿਨ ਦਿਨ ਕਰਕੇ

ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤ ਗੁਰ ਸਤ ਪੁਰਖਾ ਬਿਨਾਉ ਕਰਾਉ ਗੁਰ ਪਾਸ ਹਮ ਕੀਰੇ ਕਿਰਮ ਸਤ ਗੁਰ ਸਰਨਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕਾਉ ਰਾਮ ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸਹਿ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਵ ਜਨਨ ਪਿਤਾ ਲੋਕ ਸੁਤ ਬਣਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਬਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਉਡੇ ਊਡ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਨ ਖਲਾਵੈ ਕਵਨ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ

ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾ ਤਾਰਾ ਹਰ ਧਿਆਵਹੁ ਸੰਤਹੁ ਜੀ ਸਭ ਦੁਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਨਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਕਰਹਿ ਹਰ ਪੂਜਾ ਜੀ ਤਪ ਹੈ ਜਪ ਹੈ ਬੇਅੰਤਾ ਤੇਰੇ ਅਨੇਕ ਪੜਹਿ ਬਹੁ ਸਿਮ੍ਰਿਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵਡ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈਂ ਜੋ ਤਾਉ ਭਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸ ਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੋੜਿਆ ਸੰਜੋਗੀ ਮੇਲ
जिसनो तू जानाए सोई जन जानै हर गुण सद ही आख वखाणै जिन हर सेविया तिन सुख पाया सहजे ही हर नाम समाया।

ਕਰ ਕਰ ਵੇਖੈ ਹੈ ਜਾਣਹਿ ਸੋਏ। ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ ਤਿਤ ਸਰ ਵਰੜੈ ਭਈਲੇ ਨਿਵਾਸਾ। ਪਾਣੀ ਪਾਵਕ ਤਿਨਹਿ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੈ। ਹਮ ਦੇਖਾ ਤਹਿ ਡੂਬੀ ਅਲੇ ਮਨ ਏਕ ਨਾ ਚੇਤਸ ਮੂੜ ਮਨਾ। ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ।

ਧਨਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹਲਾ ਪੰਜਵਾ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵ ਜਲ ਤਰਨ ਕੈ,

ਸਭਿਓ ਬਾਚ ਬੇਨਤੀ ਚਾਉ ਪਈ। ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਤਵ ਚਰਨਨ ਮਨ ਰਹੈ ਹਮਾਰਾ, ਅਪਣਾ ਜਾਨ ਕਰੋ ਪ੍ਰਤ ਪਾਰਾ। ਹਮਰੇ ਦੁਸ਼ਟ ਸਭੈ ਤੁਮ ਘਾਵਹੋ, ਆਪ ਹਾਥ ਦੈ ਮੋਹਿ ਬਚਾਵਹੋ। ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋਰ ਅੱਛਾ ਨਿਜ ਕਾਰ ਦੈ ਕਰੀਐ, ਸਭ ਬੈਰਨ ਕਉ ਆਜ ਸੰਘਰੀਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੈ ਪਿਆਸਾ। ਤੁਮਹੈ ਛਾੜ ਕੋਈ ਅਵਰ ਨਾ ਧਿਆਉ, ਜੋ ਬਰ ਚਾਹਉ ਸੋ ਤੁਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀਐ ਹੈ, ਚੁਣ ਚੁਣ ਸਤਰ ਹਮਾਰੇ ਮਾਰੀਐ ਹੈ। ਆਪ ਹਾਥ ਦੈ ਮੁਜੈ ਉਬਰੀਐ, ਮਰਨ ਕਾਲ ਕਾ ਤਰਾਸ ਨਿਵਰੀਐ। ਹੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਤੁਜੂ ਕਰੀਅਹੁ ਰੱਛਾ। ਰਾਖ ਲਿਹੋ ਮੋਹਿ ਰਾਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਾਸ ਕੰਤਾ। ਕਾਲ ਪਾਏ ਬ੍ਰਹਮਾ ਬਾਪ ਧਰਾ, ਕਾਲ ਪਾਏ ਸਿਵਜੂ ਅਵਤਾਰਾ। ਕਾਲ ਪਾਏ ਕਰ ਬਿਸਨ ਪ੍ਰਕਾਸਾ, ਸਕਲ ਕਾਲ ਕਾ ਕੀਆ ਤਮਾਸਾ। ਜਵਨ ਕਾਲ ਜੋਗੀ ਸਿਵ ਕੀਓ, ਬੇਦ ਰਾਜ ਬ੍ਰਹਮਾ ਜੂ ਥੀਓ। ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈਤ ਜਛਨ ਉਪਜਾਇਓ। ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝੀਅਹੋ ਹਮਾਰਾ। ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ। ਸਿਵ ਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਾਲਮੋ ਬਦ ਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰ ਅਸ ਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ। ਜਬ ਉਦਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਜਬ ਆਕਰਖ ਕਰਤ ਹੋ ਕਬਹੂ, ਤੁਮ ਮੈਂ ਮਿਲਤ ਦੇਹ ਧਾਰ ਸਭਹੂ। ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਬੇਦ ਭੇਦ ਅਰ ਆਲਮ। ਨਿਰੰਕਾਰ ਨਿਰਿਭਕਾਰ ਨਿਰਲੰਬ, ਆਦਿ ਅਨੀਲ ਅਨਾਦਿ ਅਸੰਭ। ਤਾ ਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨਾ ਪਾਵਤ ਬੇਦਾ। ਤਾ ਕਉ ਕਰ ਪਾਹਨ ਅਨੁਮਾਨਤ, ਮਹਾ ਮੂੜ ਕਛ ਭੇ

ਭਿਵ ਆਪ ਆਪੁਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਯੋ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤ ਭੁਜ ਖਾਣ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੁਵੈ ਬੈਠਾ ਕਹੂੰ ਸਿਮਟ ਭਯੋ ਸੰਕਰ ਏਕੈਠਾ ਸਿਗਰੇ ਸ੍ਰਿਸ਼ਟ ਦਿਖਾਏ ਅਚੰ ਭਵ ਆਦਿ ਜੁਗਾਦ ਸਰੂਪ ਸੋਯੰ ਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤ ਉਠਵਤ ਉਤਪਾਤਾ ਸਕਲ ਮਲੇਛ ਕਰੋ ਰਾਨ ਘਾਤਾ ਜੇ ਅਸ ਤੁਜ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਿਤ ਹੁਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਾਲ ਕੋ ਇਕ ਬਾਰ ਧਿਆ ਹੈ ਤਾ ਕੇ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰਿਹੋ ਤਾ ਕੇ ਤਾਪ ਤਨਕ ਮਹਿ ਹਾਰਿਹੋ ਰਿੱਧ ਸਿੱਧ ਘਰਮ ਸਭ ਹੋਈ ਦੁਸ਼ਟ ਛਾਹ ਛੁਵੈ ਸਕੈ ਨਾ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸ ਤੇ ਤਾਹੇ ਉਬਾਰਾ

ਹਰੀ ਸਰਬ ਠਾਉਰ ਮੋਹ ਸਹਾਈ ਦੁਸ਼ਟ ਦੋਖ ਤੇ ਲੇਹੋ ਬਚਾਈ ਸੁਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋਉ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨਾ ਮਾਨਿਓ ਸਿਮ੍ਰਿਤ ਸ਼ਾਸਤਰ ਬੇਦ ਸਭੈ ਬਹੁ ਭੇਦ ਕਹੈ ਹਮ ਏਕ ਨਾ ਜਾਨਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ।

ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ,

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤੁਧਿਆ ਅਰਦਾਸ
1: ਜੀਉ ਪਿੰਡਾ ਸਾਹਿਬ ਕਉ ਨਾਨਕ ਸਾਹਿਬ ਕੋਈ ਨਉ ਨਾ ਜਾਣ ਮੇਰਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਏਕੋ ਓਅੰਕਾਰ ਵਾਹਿਗੁਰੂ ਜੀ ਕੀ ਪਤਾ ਹੈ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਖੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰ ਆਏ ਸ੍ਰੀ ਹਰਕਿਸ਼ਨ ਤੇ ਆਈਐ ਜਿਸ ਡਿੱਠਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਣ ਦੇ ਆਵੈ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਮਨ ਚੱਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਸੰਗ ਦੀ ਬਾਹੀ ਤਨਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤਾਵਣ ਖਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤਾਨ ਬਾਬੇਕ ਦਾਨ ਵਿਸਾਹ ਦਾਨ ਪੁਰਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਮੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸਮਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਂ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀ ਦੀ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਦਾ ਸੋਦਾ ਰਹਿਰਾ ਸਾਹਿਬ ਬਾਣੀ ਦੇ ਜਾਪ ਅੰਮ੍ਰਿਤ ਗੁਰਬਾਣੀ ਦੇ ਪਾਠ ਕਰਦਿਆਂ ਸੇਵਾ ਕਰਦਿਆਂ ਬੇਅੰਤ ਫੁੱਲਾਂ ਬਖਸ਼ ਦੇਣਾ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਅੰਮ੍ਰਿਤ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਵਸਾਉਣਾ ਦੁੱਖਾਂ ਦਲਿੱਦਰਾਂ ਦੇ ਨਾਸ਼ ਕਰਨੇ ਸੁੱਖਾਂ ਦੇ ਪ੍ਰਵੇਸ਼ ਕਰਨੇ ਪਰਿਵਾਰਾਂ ਵਿੱਚ ਪਰਸਪਰ ਪਿਆਰ ਇਤਫਾਕ ਦੀ ਦਾਤ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣਾ ਜੀ ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਕਰਨੀ ਏਕਤਾ ਅਤੇ ਇਤਫਾਕ ਦੀ ਦਾਤ ਬਖਸ਼ਣੀ ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਹੀ ਕੱਲੇ ਆਵੇ ਨਾਨਕਾ ਸਦੇ ਉੱਠੀ ਜਾਹੀ ਬੀਬੀ ਅਮਰਜੀਤ ਕੌਰ ਸੰਘਾ ਤਿੰਨਾਂ ਦੀ ਸਲਾਨਾ ਯਾਦ ਮਨਾਉਂਦਿਆਂ ਹੋਇਆਂ ਪਰਿਵਾਰ ਵੱਲੋਂ ਆਪ ਜੀ ਦੇ ਚਰਨਾਂ ਦੇ ਵਿੱਚ ਭੇਟਾਵਾਂ ਦੇਗਾਂ ਦੀਆਂ ਲੈ ਕੇ ਹਾਜ਼ਰ ਹੋਏ ਨੇ ਸੇਵਕਾਂ ਦੀਆਂ ਸੇਵਾਵਾਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਵਿਛੜੀ ਰੂਹ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਪਿੱਛੇ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ਣੀ ਅੰਗ ਸੰਗ ਹੋ ਕੇ ਸੇਵਕਾਂ ਦੀ ਸਹਾਇਤਾ ਕਰਨੀ ਕਿਰਪਾ ਕਰੋ ਹੁਕਮਨਾਮੇ ਦੀ ਦਾਤ ਬਖਸ਼ ਕੇ ਆਈਆਂ ਸੰਗਤਾਂ ਨੂੰ ਕਿਰਤਾਰਥ ਕਰੋ ਅਤੇ ਸੰਧਿਆ ਵੇਲੇ ਦੇ ਦੀਵਾਨ ਪ੍ਰਾਰੰਭ ਕਰਨ ਦੀ ਆਗਿਆ ਬਖਸ਼ੋ ਸੁੱਖ ਹੋਵੇ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰਹੋ ਕਿਛ ਮਿਹਰ ਉਪਾਵਹੋ, ਡੁੱਬਦੇ ਪੱਥਰ ਤਾਰੇ, ਜੜਾ ਅਗਣ ਬਰਾਬਰ ਤਪੈ, ਭੀਤਰ ਵਗੈ ਕਾਤੀ, ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ, ਸੁਖ ਹੋ ਟਲ ਗੁਰ ਸੇਵੀਐ, ਅਹਿਨਿਸ ਸਹਿਜ ਸੁਭਾਏ, ਦਰਸਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ, ਸਤਨਾਮ ਵਾਹਿਗੁਰੂ ਸਾਹਿਬ ਜੀ।

ओंकार सत गुर प्रसाद।